0: गुरु साहिब जी का अपना ही परम पवित्र तन मन धन पिंड प्राण जाहो जलाल तुझको इत शान इष्ट रूप निष्ठा अलकिस्सा गुरु महाराज जी का परम पवित्र हिरदा ते अपना ही रूप गुरु खालसा सात संगत माई भाई जीओ प्यार सत्कार उत्साह उमा जाओ शौ चाओ उमा नाल संपूर्ण फतेह गजानो जी वाहेगुरू। जितनी दास ने प्रेरणा शब्दों द्वारा दिखती है मेरी तसली ने हुई एक बार फिर उचारो
1: वाहेगुरू।
0: इनी फतेह का उत्तर तैयार जे मैं इको बारी कहना खालसा जी बजाओ फतेह तो इन्नी कमजोरी नाल दिंदे तां बजा सी मैं ते बड़े शब्दां दी परमार नाल अलकाबो आदाब नाल आप जी नूं इल्तिजा कीती सी तो एक बारी फिर कृपालता करो उच्चारण करो जी
1: वाहेगुरू जी का खालसा
0: लख लख वधाइयां होवन आप जी नूं अपने ही पवित्र प्रकाश दिंदियां पठानकोट मुबारक होवन सृष्टि के कोने कोने अंदर सुशोभित गुरु नानक नाम लेवा अज दी पवित्र वैसाखी दियां अनंत बेअंत खुशियां मुसरतां शादमानियां ते मुबारक होवन दीन दुनिया लोक परलोक ते सूक्ष्म आत्मावां जो सचखंड विच वस रहियां ने उन्हां नूं इस पवित्र वैसाखी दियां जिसने गुरु गोबिंद सिंह महाराज जी दे राहीं दुनिया उत्ते एक नव जीवन लियांदा अते जितना नाज फखर गौरव इस दिन ते कीता जाए ओ बजा है। इसलिए सामर्थक बैठियां संगतां नूं देशां दे संतरां विच सुशोभित हाइदे दीवान सजाण वालियां संगतां नूं आलमे अरवाह विच वसण वालियां रूहां नूं कोटान कोट वधाइयां क्योंकि साडी अरदास दा इह अनिखड़वां अंग है जहां जहां गुरु खालसा जी साहिब तहां तहां रचिया है। जे मैं इन्नी सीमा अंदर बैठियां संगतां नूं वधाई देवां ते अरदास दे इन्हां अखरां दी सही कदर कीमत न पाई जा सकेगी क्योंकि अरदास दा इह हिस्सा है जहां जहां गुरु खालसा जी साहिब तहां तहां रचिया है। देग तेग फतेह बिरद की पै श्री साहिब जी सहाय तो पंथ दी चढ़दी कला दी अज सारिआं नूं वधाई होवे। अज दा पवित्र दिन पंजाब दी सरजमी अंदर श्री आनंदपुर साहिब जी दी पुन भूमि उत्ते केसगढ़ साहिब ते आनंदगढ़ साहिब दी मुकद्दस धरती उत्ते जिवें मनाया जा रहा है कमेटी ने चंद वरिआं तों खास तौर उत्ते इस पुरब नूं धूमधाम नाल मनाउण वल ध्यान दिता है श्रोमणी गुरुद्वारा प्रबंधक कमेटी ने तो रह रह के वह नक्शे वह तसवरात वह ख्यालात वह नक्शा जाब अखां दे विच मुनक्श हो रहे ने मुनक्श हो रहे ने कि किवें गुरु की संगतां अज उत्थे किरत किरत हो रही होवणगियां किवें केसगढ़ साहब की उच्ची ठेरी तो अज बाणी गुरु जी के कीर्तन की लय हो रहे होवणगे ते किवें कौम के बड़े बड़े विद्वान आलम फाजल अदीब मुसन्नफ लिखारी मुतरजम अते बड़े बड़े आमल बंदे गुरसिख गुरमुख गुर संत भगत जन उत्थे इकट्ठे होके कौम दे नाम कोई संदेश दे रहे होवणगे असीं अपना हिस्सा इत्थे ही पा रहे हां। एक बारी फिर प्यार नाल फतेह जाओ जी
1: वाहिगुरू जी का खालसा
0: धर्म अंदर मजहब अंदर धर्म अंदर अज दे दिन एक परिवर्तन आया सी। मैं दो बारी मजहब ते धर्म कहा है वखरियां चीजां हुंदियां ने मजहब होर हुंदा है धर्म होर हुंदा धर्म तां उहदा भी है जो रब नूं नहीं मनदा धर्म तां उहदा भी है जो परमेश्वर नूं एक नशा कहिंदा है या तसव्वर कहिंदा है या कईयां ने खाण पीण वास्ते लोकां लई हउआ बनाया है कोई उहदा भी धर्म है। लेकिन मजहब कुछ खास चिन्ह धारण करन नूं कहिंदे दुनिया अंदर किसे भी कौम मिलत मजहब नूं वेखिए उसदे कुछ चिन्ह हन उहनां दा धारण करना مذہب کہلاندا ہے، لیکن ایک گن نے، ایک پرنسپلز نے، ایک ڈیوٹیز نے، اتے اسی طرح وشیش گن نے جو ساری منکھتا اندر سانجے ہندے نے، انہاں نوں دھرم کہندے نے۔ اشارتن گرو گرنتھ صاحب مہاراج جی دے امول شبد پنڈھار اندر گرو نانک پاتشاہ جی نے ذکر کیتا ہے، عالمگیر دھرم دا ذکر چنہ دے راہی کیتا ہے، جیسا کہ آسا دیوار اندر زنار دا ذکر ہے، زنار میں جنیو دیا کپا سنتوک سود جت گنڈی سات مٹ تاگے دا جنیو، جنیو بھی چار پرکار دا ہے، برامن دا ہور، خطری دا ہور، شودر دا ہور، ویش دا ہور، ان چار ہی قسم کے جنیو کے پاؤن دیا رتاں بھی چار نے، کیول برامن نو بسنت رت جنیو پہنتا ہے، باقی سارے نو اس رت جنیو نہیں پہنایا جاتا۔ پر گرو صاحب جی نے آخیا کسی رت جنیو پایا جائے تے کسی قسم کا ہو جب تک جنیو پہنن دے نال نال اے مذہبی چن دے نال نال دھرم نہیں اندروں سفٹ ہوندا، دیا نہیں آدی، سنتوخ نہیں آدا، جت ست نہیں ہوندا بندے اندر، انہاں چر تک جنیو دا صحیح مقصد حل نہ ہویا۔ دیا کپا سنتوخ سود جت گنڈی ست وٹ، اسی طرح نمازاں دا ذکر ہے، پنج ویلے دی نماز انیکاں لوگ ادا کرتے ہیں، لیکن اے نماز ایکو ہی قوم تک محدود ہے، سیمت ہے، لمٹڈ ہے، نال دا گوندی بندہ کوئی ہندو نماز نہیں پڑھتا، کوئی عیسائی نماز نہیں پڑھتا، کیول اہل اسلام نماز گزارتے ہیں، اچھی چیز ہے، پیغمبراں بخشی ہیں۔ بابے نانک نے آخیا انہاں پنجاں نمازاں دے نال نال جو مذہبی بات ہے یہ دھرم دا چن نہیں سامنے آیا تے نمازاں کئی واری ہنکار دا کارن بن جان گیا۔ مہاراج پنجاں نمازاں نال دھرم کیڑا ہے؟ جے نمازاں پدا کرنیاں مذہب ہے تو دھرم کی ہویا؟ تو گرو صاحب جی نے آخیا پنج نمازاں بخت پنج، پنجاں پنجے نائیں، پہلا سچ، پہلی نماز گزارن والیا جے تو سچ نہیں بولدا تے نماز دا پورا فیض نہیں حاصل ہوئے گا۔ پہلا سچ حلال دوئے، تیجی خیر خدا ہے، چوتھی نیت راسمن، پنجمی صفت سنا ہے، صفت سنا یعنی کیرتن، پنجمی صفت سنا ہے کرنی کرم آخ کے تو مسلمان سدا ہے، نانک جیتے کوڑیا کوڑے کوڑی پا۔ تو مذہب ہور ہوندا ہے، دھرم کوائٹ اندر تھنگ ہور ہوندا ہے۔ کرپان پاؤن تو بعد، سجاؤن تو بعد، پنج ککاری ہون تو بعد حالے کچھ اندرلے دھارمک ککار ہن جنہ دی لوڑ ہی نہیں بلکہ اشد ضرورت ہے۔ تو سات سنگت جی، اج دا وہ دہاڑا ہے جس دن مذہب اندر بھی پریورتن آیا تے دھرم اتے ستگراں نے زور نال دڑھ ہون دیاں تاکیداں کیتیاں۔ کچھ بڑے پہلے اس بیساکھی تو 1699 دی بیساکھی تو کچھ بڑے پہلے شری گرو مہاراج جی نے ڈونگی سوچنا اکانتی ہو کے اکانت واس کر کے جس عرصے گن والے نے 11 مہینے 11 دن تے 11 گھڑیاں آخیا، انہیں اکانت واس تو بعد گرو صاحب جی نے یہ گل سوچی کہ میرے دیش کی راجدھانی اندر، دلی دے دل اندر، چاندنی چوک اندر میرے پتا جی دی چٹی دوپہر ویلے لکھوں کھا درشکاں دے ویکھدیاں ویکھدیاں بڑی بولڈنس نال، شجاعت نال، جرت نال، دلیری نال، مردانہ بات شہادت دے دین دا کوئی اثر نہیں پیا، کوئی ادا پریورتن نہیں ہویا۔ نال ہی گرو نانک دے مشن نو صحیح طور تے سمجھ لین والے میرے پتا دے پرم سنمان یوگ ساتھیاں نے دنیا دے سامنے ਹੱਸ ਹੱਸ ਕੇ ਸ਼ਹਾਦਤਾਂ ਦੇ ਜਾਮ ਨੋਸ਼ ਕੀਤੇ। ਪੰਡਿਤ ਮਤੀ ਦਾਸ ਜੀ ਦੀਵਾਨ ਜੀ ਨੇ ਜੋ ਛੇਵੇਂ ਪਾਤਸ਼ਾਹ ਤੋਂ ਗੁਰਸਿੱਖ ਖਾਨਦਾਨ ਨਾਲ ਤੁਲਕ ਰੱਖਦੇ ਸਨ, ਮਤੀ ਦਾਸ ਜੀ ਦੇ ਹੋਰ ਵੀ ਵੀਰ ਸਨ, ਸਤੀਦਾਸ, ਸਫੀਦਾਸ, ਜਤੀਦਾਸ, ਇਹ ਸਨ ਦੀਵਾਨ ਮਤੀ ਦਾਸ। ਇਹਨਾਂ ਦੇ ਪਿਤਾ ਭਾਈ ਪਿਰਾਗਾ ਜੀ ਬੜੇ ਮਹਾਂਪੁਰਸ਼ ਸਨ, ਗ੍ਰਿਸਤੀ ਸਾਧੂ ਸੇ, ਪ੍ਰਵਿਰਤੀ ਮਾਰਗ ਅੰਦਰ ਨਿਵਿਰਤੀ ਦੇ ਜਲਵੇ ਦਿਖਾ ਦੇਣ ਵਾਲੇ ਸਨ, ਹਿਰਦੇ ਤੋਂ ਤਿਆਗੀ ਸਨ ਗੌਤਮ ਦਾਸ ਜੀ ਪਰਾਗਾ ਜੀ ਤੇ ਭਾਈ ਪਰਾਗਾ ਦੇ ਪਿਤਾ ਯਾਨੀ ਪੰਡਿਤ ਮਤੀ ਦਾਸ ਜੀ ਦੇ ਪਿਤਾ ਸ੍ਰੀ ਗੌਤਮ ਦਾਸ ਜੀ ਗੁਰੂ ਹਰਗੋਬਿੰਦ ਮਹਾਰਾਜ ਜੀ ਤੋਂ ਸਿੱਖੀ ਧਾਰਨ ਕਰਕੇ ਗੁਰੂ ਕੇ ਹੋ ਚੁੱਕੇ ਸਨ। ਹਿਸਟੋਰੀਕਲ ਟੱਚ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਨਾਲ ਇਸ ਖਾਨਦਾਨ ਦੇ ਜੋ ਜ਼ਿਲ੍ਹਾ ਜੇਹਲਮ ਦਾ ਸੀ, ਕਰਿਆਲ ਪਿੰਡ ਦਾ ਰਹਿਣ ਵਾਲਾ ਸੀ, ਉਸ ਖਾਨਦਾਨ ਦੇ ਦੋ ਬ੍ਰਾਹਮਣ ਨੌਜਵਾਨਾਂ ਨੇ ਪੰਡਿਤ ਮਤੀ ਦਾਸ ਤੇ ਪੰਡਿਤ ਸਤੀ ਦਾਸ ਜੀ ਨੇ ਇੱਕ ਨੇ ਆਰੇ ਨਾਲ ਚੀਰ ਕੇ ਹਕੀਕਤ ਬਿਆਨੀ ਕੀਤੀ, ਸੱਚ ਉੱਤੇ ਕੁਰਬਾਨ ਹੋ ਗਿਆ ਤੇ ਦੂਜਾ ਇਹਦਾ ਸਕਾ ਭਰਾ ਸਤੀ ਦਾਸ ਰੂਈ ਨਾਲ ਲਪੇਟ ਕੇ ਦਿੱਲੀ ਦੇ ਚਾਂਦੀ ਚੌਕ ਅੰਦਰ ਮਿੱਟੀ ਦਾ ਤੇਲ ਪਾ ਕੇ ਰੱਸੀਆਂ ਲਪੇਟ ਕੇ ਦੁਆਲੇ ਜਿਵੇਂ ਬੱਤੀ ਵੱਟ ਕੇ ਦੀਵੇ ਵਿਚ ਪਾਇਆ ਰੋਸ਼ਨੀ ਹੁੰਦੀ ਹੈ, ਤਿਵੇਂ ਦਿਲਾਂ ਦੇ ਹਨੇਰੀਆਂ ਨੁੱਕਰਾਂ ਨੂੰ ਮੁਨੱਵਰ ਕਰਨ ਵਾਸਤੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਪਿੰਜਰੇ ਦੇ ਸਾਹਮਣੇ ਗੁਰੂ ਦੇ ਇਕ ਸਾਥੀ ਨੂੰ ਜਾਂ ਸਿੱਖੀ ਛੱਡ ਦੇ, ਇਸਲਾਮ ਕਬੂਲ ਲੈ, ਬਾਣੀ ਪੜ੍ਹਨੋ ਹਟ ਜਾ, ਕਲਮਾ ਪੜ੍ਹ ਲੈ, ਇੱਦਾਂ ਦੀਆਂ ਕੁਝ ਗੱਲਾਂ ਕਹਿ ਕੇ ਗੁਰੂ ਦੇ ਸਾਹਮਣੇ ਹੀ ਰੂਈ ਵਿਚ ਲਪੇਟ ਕੇ ਅਤੇ ਕੱਸ ਕੇ ਬੰਨ ਕੇ ਜਿਉਂਦੇ ਨੂੰ ਅੱਗ ਲਾ ਦਿੱਤੀ। ਇਹਨੇ ਵੀ ਇਹ ਆਪਣੀ ਸ਼ਹਾਦਤ ਦੇ ਦਿੱਤੀ। ਗੁਰੂ ਗੋਬਿੰਦ ਸਿੰਘ ਜੀ ਸੋਚਦੇ ਸਨ ਪਿਤਾ ਦੀ ਸ਼ਹਾਦਤ, ਮਤੀ ਦਾਸ ਜੀ ਦੀ ਸ਼ਹਾਦਤ, ਸਖੀ ਦਾਸ ਜੀ ਦੀ ਸ਼ਹਾਦਤ, ਭਾਈ ਦਿਆਲੇ ਜੀ ਦੇਗ ਵਿਚ ਉਬਲ ਜਾਣਾ, ਮੇਰੇ ਦੇਸ਼ ਵਿਚ ਕੋਈ ਰੰਗ ਨਹੀਂ ਲਿਆਇਆ, ਕਿਤਿਓ ਕੋਈ ਹਾਂ ਦਾ ਨਾਰਾ ਨਹੀਂ ਪਿਆ, ਕਿਤਿਓ ਕੋਈ ਲਹਿਰ ਨਹੀਂ ਉੱਠੀ, ਕਿਤਿਓ ਕੋਈ ਇਨਕਲਾਬੀ ਲਹਿਰ ਨੇ ਜਨਮ ਨਹੀਂ ਲਿਆ, ਮੈਨੂੰ ਜ਼ਰੂਰ ਕੁਝ ਹੋਰ ਕਰਨਾ ਹੋਵੇਗਾ। ਸੱਚੇ ਪਾਤਸ਼ਾਹ ਵਾਪਸ ਆਏ ਤੇ ਘਰ ਵਿਚ ਆ ਕੇ ਗੁਰਸਿੱਖਾਂ ਨੂੰ ਨਾਲ ਲੈ ਕੇ ਮਹਾਰਾਜ ਜੀ ਨੇ ਖਤ ਪੱਤਰ ਲਿਖੇ, ਪੈਗਾਮ ਲਿਖੇ ਤੇ ਹਿੰਦੁਸਤਾਨ ਦੇ ਕੋਨੇ ਕੋਨੇ ਅੰਦਰ ਭੇਜੇ। ਇਤਿਹਾਸ ਕਹਿੰਦਾ ਹੈ ਕਿ ਗੁਰੂ ਦਾ ਇਹ ਪੈਗਾਮ ਸੁਣ ਕੇ ਸੰਗਤਾਂ ਆਨੰਦਪੁਰ ਸਾਹਿਬ ਵਿਚ ਇਕੱਠੀਆਂ ਹੋ ਗਈਆਂ। ਖੋਜ ਤੋਂ ਪਤਾ ਲੱਗਦਾ ਹੈ ਕਿ 1699 ਦੇ ਇਸੇ ਇਕੱਠ ਤੋਂ ਪਹਿਲਾਂ ਹਿੰਦੁਸਤਾਨ ਵਿਚ ਇਕ ਹੋਰ ਇਕੱਠ ਹੋਇਆ ਸੀ ਜਿਸ ਦੀ ਮਿਸਾਲ ਨਹੀਂ ਲੱਭਦੀ। ਉਹ ਹੋਇਆ ਸੀ ਪੰਜਾਬ ਦੀ ਸਰਜ਼ਮੀਂ ਅੰਦਰ ਕੁਰੂਕਸ਼ੇਤਰ ਦੇ ਮੈਦਾਨ ਅੰਦਰ ਜਿੱਥੇ ਕਿ ਕੌਰਵ ਤੇ ਪਾਂਡਵ ਦਾ ਮਹਾਂਭਾਰਤ ਦਾ ਯੁੱਧ ਹੋਇਆ। ਉਸ ਯੁੱਧ ਤੋਂ ਬਾਅਦ ਇਹ ਦੂਸਰਾ ਵੱਡਾ ਇਕੱਠ ਸੀ ਜੋ ਸ਼ਹੀਦ ਗੁਰੂ ਦੇ ਪੁੱਤਰ ਨੇ, ਜੋ ਸ਼ਹੀਦ ਗੁਰੂ ਦੇ ਪੜਪੋਤੇ ਨੇ, ਜੋ ਮੀਰੀ ਤੇ ਪੀਰੀ ਵਾਲੇ ਦੇ ਗ੍ਰਹਿ ਸਨ ਨੇ, ਪੜਪੋਤੇ ਜਾਂ ਇੱਕ ਦਰਜਾ ਹੋਰ ਨੇ ਅਨੰਦਪੁਰ ਸਾਹਿਬ ਦੀ ਸਰਜ਼ਮੀਂ ਅੰਦਰ ਬੁਲਾਏ। ਅੰਮ੍ਰਿਤ ਵੇਲੇ ਇੱਛਾ ਪੂਰਤ ਸਰਵ ਸੁਖਦਾਤੀ ਬਾਣੀ ਆਸਾ ਦੀਵਾਰ ਦਾ ਕੀਰਤਨ ਹੋਇਆ, ਸੋ ਕਰੇ ਜੇ ਤਿਸੇ ਰਜ਼ਾਏ, ਸੋ ਕਰੇ ਜੇ ਤਿਸੇ ਰਜ਼ਾਏ, ਸੁਧ ਕਹਿ ਕੇ ਕੀਰਤਨ ਸੰਪੂਰਨ ਹੋਇਆ। ਸੰਗਤਾਂ ਇਕੱਠ ਜੰਮੇ ਗਫੀਰ ਸੀ, ਮਹਾਨ ਇਕੱਠ ਸੀ। ਇਸ ਮਹਾਨ ਇਕੱਠ ਅੰਦਰ ਗੁਜਰੀ ਦੇ ਲਾਲਨ, ਅਕਾਲ ਸੁੱਤ, ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਸਵੇਂ ਸਰੂਪ ਗੋਬਿੰਦ ਰਾਏ ਬੜੀ ਖੂਬਸੂਰਤ ਪੋਸ਼ਾਕ ਅੰਦਰ ਆਪਣੇ ਆਪ ਨੂੰ ਮਲਬੂਸ ਕਰਕੇ ਅਤੇ ਤਲਵਾਰ ਸਜਾ ਕੇ ਆਏ। ਤਖਤ ਤੇ ਖਲੋ ਗਏ ਅਤੇ ਬੜੇ ਭਾਰੀ ਇਕੱਠ ਅੰਦਰ ਮਿਆਨ ਵਿਚੋਂ ਪਰਦੇ ਵਿਚੋਂ ਮਹਾਰਾਜ ਜੀ ਨੇ ਭਗਵਤੀ ਖਿੱਚ ਲਈ ਅਤੇ ਇਹਨੂੰ ਇਸ ਪੁਰਾ ਹਵਾਈ ਅੰਦਰ ਲਹਿਰਾਉਣਾ ਸ਼ੁਰੂ ਕਰ ਦਿੱਤਾ। ਆਪ ਜੀ ਸ਼ਮਸ਼ੀਰੇ ਆਬਦਾਰ ਦੇ ਜੌਹਰ ਤਾਂ ਜਾਣਦੇ ਸਨ, ਹੁਣੇ ਆਪ ਨੇ ਇੱਕ ਸਵੱਈਆ ਸੁਣਿਆ ਹੈ, ਇਨਹੀਂ ਕਿ ਕਿਰਪਾ ਨੂੰ ਤੇ ਵਿਦਿਆ ਲਈ। ਇਸ ਵਿਦਿਆ ਤੋਂ ਮੁਰਾਦ ਜੇ ਅਕਸ਼ਰੀ ਵਿਦਿਆ ਵੀ ਲਾ ਲਿਆ ਜਾਏ ਪਰ ਨਾਲ ਨਾਲ ਸ਼ਾਸਤਰ ਦੇ ਨਾਲ ਨਾਲ ਸ਼ਸਤਰ ਵਿਦਿਆ ਵੀ ਹੈ। ਇਨਹੀਂ ਕਿ ਕਿਰਪਾ ਨੂੰ ਤੇ ਵਿਦਿਆ ਲਈ ਗੁਰੂ ਤੇਗ ਬਹਾਦਰ ਜੀ ਨੇ ਆਪਣੇ ਪੁੱਤਰ ਨੂੰ ਸ਼ਾਸਤਰ ਵਿਦਿਆ ਅੰਦਰ ਤੇ ਸ਼ਸਤਰ ਵਿਦਿਆ ਅੰਦਰ, ਮੈਂ ਦੋ ਹਮਵਤਨ ਲਫ਼ਜ਼ ਕਹੇ ਨੇ, ਸ਼ਸਤਰ ਤੇ ਸ਼ਾਸਤਰ ਵਿਚ ਨਿਪੁੰਨ ਕੀਤਾ ਸੀ। ਆਪ ਜੀ ਨੇ ਪੰਜਾਬੀ ਦੇ ਅੱਖਰ ਮੁਨਸ਼ੀ ਸਾਹਿਬ ਚੰਦ ਕੋਲੋਂ ਤੇ ਮਾਤਾ ਗੁਜਰੀ ਜੀ ਕੋਲੋਂ, ਮਾਮਾ ਕਿਰਪਾਲ ਚੰਦ ਜੀ ਕੋਲੋਂ ਪੜ੍ਹੇ ਸੀ। ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਗੁਰੂ ਗੋਬਿੰਦ ਸਿੰਘ ਜੀ ਨੇ ਮੁਨਸ਼ੀ ਸਾਹਿਬ ਚੰਦ ਕੋਲੋਂ ਪੜ੍ਹਿਆ ਸੀ ਅਤੇ ਸੰਸਕ੍ਰਿਤ ਗੁਰੂ ਗੋਬਿੰਦ ਸਿੰਘ ਜੀ ਨੇ ਕਸ਼ਮੀਰ ਮਟਨ ਦੇ ਮਹਾਨ ਵਿਦਵਾਨ ਕਿਰਪਾ ਰਾਮ ਪੰਡਿਤ ਕੋਲੋਂ ਪੜ੍ਹੀ ਸੀ ਸੰਸਕ੍ਰਿਤ। ਇਸੇ ਤਰ੍ਹਾਂ ਗੁਰੂ ਮਹਾਰਾਜ ਜੀ ਨੇ ਫਾਰਸੀ ਦੀ ਵਿਦਿਆ ਪੰਜਾਬ ਜ਼ਿਲ੍ਹਾ ਜਲੰਧਰ ਤਹਿਸੀਲ ਨਵਾਂਸ਼ਹਿਰ ਪਿੰਡ ਸਲੋਹ ਦੇ ਮੁਨਸ਼ੀ ਪੀਰ ਮੁਹੰਮਦ ਹੋਰਾਂ ਕੋਲੋਂ ਪੜ੍ਹੀ ਸੀ। ਹਿਸਟੋਰੀਕਲ ਟੱਚ ਅਨੰਦਪੁਰ ਦੇ ਅੰਦਰ ਦੋ ਮਕਤਬ ਸਨ। ਇੱਕ ਦੀ ਅਗਵਾਈ ਅਸਲਾਮ ਦੇ ਇਹ ਬੜੇ ਵਿਦਵਾਨ ਮੁਨਸ਼ੀ ਪੀਰ ਮੁਹੰਮਦ ਜੀ ਕਰਦੇ ਸਨ ਤੇ ਦੂਸਰਾ ਜੋ ਪਾਠਸ਼ਾਲਾ ਸੀ ਉਸ ਦੀ ਅਗਵਾਈ ਅਨੰਦਪੁਰ ਸਾਹਿਬ ਵਿਖੇ ਕਿਰਪਾ ਰਾਮ ਜੀ ਕਰਦੇ ਸਨ। ਗੁਰੂ ਸਾਹਿਬ ਜੀ ਇਸ ਤਰ੍ਹਾਂ ਸ਼ਸਤਰ ਤੇ ਸ਼ਾਸਤਰ ਅੰਦਰ ਨਿਪੁੰਨ ਸਨ। ਮਹਾਰਾਜ ਜੀ ਤਲਵਾਰ ਲਹਿਰਾ ਰਹੇ ਨੇ ਤਾਂ ਸੰਗਤਾਂ ਬੜੀਆਂ ਹੈਰਾਨ ਹੋਈਆਂ ਕਿ ਇਹ ਪੌਣੇ ਕੁ 10 ਵਰੇ ਦੀ ਉਮਰ ਦਾ ਬੱਚਾ ਅੱਜ ਤਲਵਾਰ ਲੈ ਕੇ ਕਿਉਂ ਖਲੋ ਗਿਆ ਹੈ। ਤਾਂ ਆਪ ਸਾਰੇ ਜਾਣਦੇ ਹੋ ਇਹਨਾਂ ਨੂੰ ਪੌਣੇ 10 ਵਰੇ ਦੀ ਉਮਰ ਅੰਦਰ ਗੁਰਗੱਦੀ ਪ੍ਰਾਪਤ ਹੋਈ ਹੈ ਯਤੀਮੀ ਦੇ ਆਲਮ ਅੰਦਰ। ਲੇਕਿਨ ਇਸ ਪਰਜਵਾਨੀ ਅੰਦਰ ਅੱਜ ਆਸਾ ਦੀ ਵਾਰ ਦੇ ਕੀਰਤਨ ਤੋਂ ਬਾਅਦ ਤਾਂ ਕੋਈ ਸ਼ਬਦ ਵਿਚਾਰ ਹੋਣੀ ਸੀ, ਕੋਈ ਕਥਾ ਹੋਣੀ ਸੀ। ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁੱਖ ਲਥਾ, ਇਹ ਹੋਣਾ ਸੀ ਜਿਵੇਂ ਕਿ ਮਰਜ਼ਾਦਾ ਹੈ। ਪਰ ਕਥਾ ਦੀ ਜਗ੍ਹਾ ਵਿਚਾਰ ਦੀ ਜਗ੍ਹਾ ਗੁਰਮਤ ਵਿਚਾਰ ਦੀ ਜਗ੍ਹਾ ਇਹ ਤਲਵਾਰ ਲੈ ਕੇ ਖਲੋ ਗਏ ਨੇ ਪਰ ਜਵਾਨੀ ਅੰਦਰ। ਅੱਜ ਮਹਾਰਾਜ ਦੇ ਚਿਹਰੇ ਉੱਤੇ ਕੋਈ ਉਚੇਚਾ ਜਲਾਲ ਹੈ, ਕਮਾਲ ਹੈ। ਤਾਂ ਮਹਾਰਾਜ ਜੀ ਤਲਵਾਰ ਲਹਿਰਾਂ ਦੇ ਹਾਕਮਾਨਾ ਅੰਦਾਜ਼ ਅੰਦਰ ਸ਼ੇਰ ਵਾਂਗ ਲਲਕਾਰ ਕੇ ਆਖਣ ਲੱਗੇ, ਹਿੰਦੁਸਤਾਨ ਦੇ ਕੋਨੇ ਕੋਨੇ ਚ ਜੁੜ ਬੈਠੇ ਹਾਜ਼ਰੀਨ ਜੀਓ, ਮੇਰੀ ਤਲਵਾਰ ਪਿਆਸੀ ਏ, ਤਿਸ਼ਨਾ ਲੱਭ ਹੈ ਇਹਦੇ ਮੂੰਹ ਉੱਤੇ, ਇਹਦੀਆਂ ਬੁੱਢੀਆਂ ਉੱਤੇ, ਇਹਦੀ ਧਾਰ ਉੱਤੇ ਖੁਸ਼ਕੀ ਤਾਰੀ ਹੋ ਗਈ ਹੈ ਤੇ ਆਪਣੀ ਪਿਆਸ ਮਿਟਾਉਣਾ ਚਾਹੁੰਦੀ ਹੈ ਪਾਣੀ ਨਾਲ ਨਹੀਂ, ਆਪਦੇ ਕੌਸਰ ਨਾਲ ਨਹੀਂ, ਕਿਸੇ ਚਸ਼ਮੇ ਦੇ ਪਾਣੀ ਤੇ ਲਹਿਰਾਂ ਨਾਲ ਨਹੀਂ, ਕਿਸੇ ਨੌਜਵਾਨ ਕਿਸੇ ਮਰਦ ਦੀ ਸ਼ਹਾਦਤ ਦੇ ਖੂਨ ਨਾਲ ਮੇਰੀ ਤਲਵਾਰ ਪਿਆਸ ਬੁਝਾਉਣਾ ਚਾਹੁੰਦੀ ਹੈ। ਦੂਸਰੇ ਅੱਖਰਾਂ ਅੰਦਰ ਮਹਾਰਾਜ ਜੀ ਨੇ ਸਪਸ਼ਟ ਕਰਕੇ ਐਲਾਨੀਆਂ ਆਖਿਆ, ਮੈਨੂੰ ਇੱਕ ਸਿਰ ਦੀ ਲੋੜ ਹੈ, ਇੱਕ ਸਿਰ ਦਰਕਾਰ ਹੈ। ਤਾਂ ਸਮਾਂ ਹੋ ਗਿਆ ਹੈ, ਸਤਸੰਗ ਜੀ ਦਾਸ ਸਮਾਪਤ ਕਰਦੇ ਨੇ। ਠੀਕ ਹੈ, ਸੱਚੇ ਪਾਤਸ਼ਾਹ ਨੇ ਜਿਸ ਵੇਲੇ ਤਲਵਾਰ ਲਹਿਰਾ ਕੇ ਸਿਰ ਦੀ ਤਲਬ ਕੀਤੀ ਤੇ ਮੌਤ ਨਾਲੋਂ ਘੱਟ ਸਹਿਮ ਨਹੀਂ ਸੀ। ਅੱਧੀ ਰਾਤ ਦੇ ਹਨੇਰੇ ਵਾਂਗੂ ਸ਼ਾਂਤ ਸੰਨਾਟਾ ਛਾਇਆ ਹੋਇਆ ਸੀ, ਕੋਈ ਨਾ ਉਠਿਆ। ਸੱਚੇ ਪਾਤਸ਼ਾਹ ਨੇ ਚੌਹਾਂ ਹੀ ਸਿਮਤਾਂ ਨੂੰ ਤਰਫਾਂ ਨੂੰ ਤਲਵਾਰ ਲਹਿਰਾ ਕੇ ਜ਼ੁਬਾਨ ਮੁਬਾਰਕ ਚੋਂ ਸਿਰ ਦੀ ਮੰਗ ਕੀਤੀ, ਕੋਈ ਨਾ ਉਠਿਆ, ਭੈ ਪੀਤ ਹੋ ਗਏ। ਅੱਜ ਗੁਰੂ ਦੇ ਚਿਹਰੇ ਵੱਲ ਤੱਕਿਆ ਨਹੀਂ ਜਾਂਦਾ। ਤਲਵਾਰ ਦੀਆਂ ਨਜ਼ਾਕਤਾਂ ਅਦਾਵਾਂ ਗਮਜ਼ੇ ਨਿਸ਼ੇਬੋ ਫਰਾਜ ਉਤਰਾਈਆਂ ਚੜ੍ਹਾਈਆਂ ਵੇਖੀਆਂ ਨਹੀਂ ਜਾਂਦੀਆਂ, ਕੌਣ ਉੱਠੇ ਜੀ? ਗੁਰੂ ਨੇ ਆਖਿਆ ਮੈਨੂੰ ਇੱਕ ਸਿਰ ਚਾਹੀਦਾ ਹੈ। ਇਸ ਚੁੱਪ ਤੋਂ ਬਾਅਦ, ਸੰਨਾਟੇ ਤੋਂ ਬਾਅਦ, ਖਾਮਸ਼ੀ ਤੋਂ ਬਾਅਦ, ਲੋਕਾਂ ਦੀਆਂ ਨਜ਼ਰਾਂ ਧਰਤੀ ਵਿੱਚ ਗੁੱਡੀਆਂ ਹੋਈਆਂ ਸੀ। ਇਸ ਤੋਂ ਬਾਅਦ ਇੱਕ ਨੌਜਵਾਨ ਆਉਂਦਾ ਹੈ, ਛਾਤੀ ਬੜੀ ਖੁੱਲੀ ਹੈ, ਕੱਦੋ ਕਾਮਤ ਸੁੰਦਰ ਹੈ, ਜੱਟ ਬੜੀ ਅੱਛੀ ਹੈ, ਕਾਇਆਂ ਦੀ ਸਾਖ ਬੜੀ ਸੋਹਣੀ ਹੈ, ਸਰੀਰ ਸੰਭਾਲਿਆ ਹੋਇਆ ਹੈ,
2: 10 ਮਿੰਟ ਹੋ ਗਏ,
0: ਸਰੀਰ ਸਾਂਭਿਆ ਹੋਇਆ ਹੈ। ਪਤਾ ਲੱਗਾ ਹੈ ਕਿ ਭਾਈ ਸਾਹਿਬ ਜੀ ਦੇ ਰਾਹੀਂ ਪ੍ਰਬੰਧਕ ਸਾਹਿਬਾਨ ਵੱਲੋਂ ਸੰਗਤਾਂ ਦੀ ਰੁਚੀ ਸਮਝ ਕੇ ਮੈਂ ਸਾਰਾ ਲਿੰਕ ਜੋੜਿਆ, 10 ਮਿੰਟ ਦੀ ਬਖਸ਼ਿਸ਼ ਹੋਰ ਹੋਈ ਹੈ। ਦਾਸ ਧੰਨਵਾਦੀ ਹਨ ਤਾਂ ਇਸ ਐਕਸਟੈਂਸ਼ਨ ਲਈ ਸੰਗਤਾਂ ਤੇ ਗੁਰੂ ਸਾਰੇ ਪ੍ਰਬੰਧਕਾਂ ਦਾ ਧੰਨਵਾਦ ਹੈ। ਪਰ ਇਸ ਤੋਂ ਬਾਅਦ 10 ਮਿੰਟਾਂ ਤੋਂ ਬਾਅਦ ਸਮਾਪਤੀ ਹੋਵੇਗੀ। ਗੁਰੂ ਸਾਹਿਬ ਜੀ ਨੇ ਜਿਸ ਵੇਲੇ ਲਲਕਾਰ ਕੀਤੀ ਤੇ ਉਸ ਵੇਲੇ ਮੌਤ ਵਰਗੀ ਖਾਮਸ਼ੀ ਸੀ। ਹੌਲੀ ਹੌਲੀ ਮਲਕੜੇ ਮਲਕੜੇ ਛੱਡੇ ਹੋਏ ਰਸਤੇ ਵਿੱਚ ਗੁਰੂ ਦੇ ਤਖਤ ਦੇ ਨਜ਼ਦੀਕ ਇੱਕ ਨੌਜਵਾਨ ਆ ਕੇ ਖਲੋ ਗਿਆ। ਵੇਦੀਆਂ ਵੇਦੀਆਂ ਗੁਰੂ ਦੀਆਂ ਨਜ਼ਰਾਂ ਇਹਦੇ ਤੇ ਟਿੱਕੀਆਂ। ਮਹਾਰਾਜ ਇਹਦੀ ਵੱਲ ਮੁਖਾਤਬ ਹੋਏ, ਤੂੰ ਆਇਆ ਹੈ ਮੇਰੀ ਤਲਵਾਰ ਦੀ ਪਿਆਸ ਬੁਝਾਉਣ ਲਈ ਆਇਆ ਹੈ? ਬੋਲਿਆ ਤਾਂ ਨਹੀਂ, ਲੇਕਿਨ ਚੁੱਪ ਨਾਲ ਸਿਰ ਨੋੜਾਇਆ, ਜਿਸ ਦਾ ਮਤਲਬ ਅੱਧੀ ਹਾਂ ਹੁੰਦਾ ਹੈ। ਫਾਸੀ ਚ ਲਿਖਿਆ ਅਲ ਖਾਮੋਸ਼ੀ ਨੀ ਮਰਜ਼ਾ, ਚੁੱਪ ਵੀ ਅੱਧੀ ਹਾਂ ਹੁੰਦੀ ਹੈ। ਸਿਰ ਨੋੜਾਇਆ, ਗੁਰੂ ਸਾਹਿਬ ਜੀ ਨੇ ਇਹਦੀ ਵੱਲ ਤੱਕਿਆ ਤੇ ਮਹਾਰਾਜ ਆਖਣ ਲੱਗੇ, ਨੌਜਵਾਨ ਗਰਦਨ ਨਾ ਝੁਕਾ, ਸਿੱਧਿਆਂ ਖਲੋ, ਮੇਰੀ ਗੱਲ ਸੁਣ ਤੇ ਜਵਾਬ ਦੇ। ਕੌਣ ਏ, ਕਿੱਥੋਂ ਆਇਆ, ਕੌਣ ਏ ਤੇ ਕਿੱਥੋਂ ਆਇਆ? ਕਿਉਂਕਿ ਹਜ਼ਾਰਾਂ ਦੀ ਤਾਦਾਦ ਵਿਚ ਮੈਂ ਭੁੱਲ ਗਿਆ, 80 ਕੁ ਹਜ਼ਾਰ ਦਾ ਇਕੱਠ ਲਿਖਾਰੀਆਂ ਨੇ, ਇਤਿਹਾਸਕਾਰਾਂ ਨੇ, ਖੋਜੀਆਂ ਨੇ ਲਿਖਿਆ ਇਸ ਦਿਨ 80,000 ਦਾ ਇਕੱਠ ਸੀ। ਹਜ਼ੂਰ ਬੋਲੇ ਪਰ ਹਾਕਮਾਨਾ ਨਜ਼ਾਕਤ ਵਿੱਚ, ਸ਼ੇਰ ਵਾਂਗ, ਕੌਣ ਹੈ, ਕਿਉਂ ਆਇਆ ਹੈ, ਕੀ ਹੈ ਤੇਰਾ ਨਾਂ ਤੇ ਕਿੱਥੋਂ ਆਇਆ? ਇਹਨੇ ਹੱਥ ਜੋੜੇ, ਬਸਦ ਅਦਬ ਸਿਰ ਲੋੜਾ ਕੇ ਆਖਣ ਲੱਗਾ, ਮੈਂ ਖੱਤਰੀ ਸ਼੍ਰੇਣੀ ਚੋਂ ਹਾਂ, ਖਤਰੇਤਾ ਗੱਭਰੂ ਹਾਂ, ਲਾਹੌਰ ਤੋਂ ਆਇਆ ਹਾਂ, ਐਲਾਨ ਸੁਣ ਕੇ ਆਇਆ ਹਾਂ, ਸਿਰ ਨਜ਼ਰਾਨਾ ਲੈ ਕੇ ਆਇਆ ਲਾਹੌਰ ਤੋਂ, ਲਾਹੌਰ ਤੋਂ ਜਿੱਥੇ ਪੰਜਵੇਂ ਗੁਰੂ ਨਾਨਕ ਨੂੰ ਮੇਰੇ ਦਾਦੇ ਦੇ ਪਿਤਾ ਪੜਦਾਦੇ ਜੀ ਨੂੰ, ਗੁਰੂ ਤੇਗ ਬਹਾਦਰ ਦੇ ਪਿਤਾ ਗੁਰੂ ਹਰਗੋਬਿੰਦ ਜੀ ਤੇ ਸ੍ਰੀ ਹਰਗੋਬਿੰਦ ਮਹਾਰਾਜ ਜੀ ਦੇ ਪਿਤਾ ਗੁਰੂ ਅਰਜਨ ਦੇਵ ਮਹਾਰਾਜ ਜੀ, ਮੇਰੇ ਪੜਦਾਦੇ ਨੂੰ ਉਸੇ ਲਾਹੌਰ ਤੋਂ ਆਇਆ ਜਿੱਥੇ ਤਵੀਆਂ ਤੇ ਬਿਠਾ ਕੇ ਕਬਾਬ ਕੀਤਾ ਸੀ, ਜਿੱਥੇ ਦੇਗਾਂ ਦੇ ਵਿੱਚ ਉਬਾਲਿਆ ਸੀ, ਜਿੱਥੇ ਭੱਠੀਆਂ ਵਿੱਚ ਅੱਗ ਦੇ ਅਲਾਟਾਂ ਉੱਤੇ ਤਵੇ ਡਾਂਡ ਆ ਕੇ ਉਹਨਾਂ ਦੀ ਰੇਸ਼ਮੀ ਕਾਇਆਂ ਨੂੰ ਧੁਆਖਣ ਦਾ ਯਤਨ ਕੀਤਾ ਸੀ, ਮੇਰੇ ਪੜਦਾਦੇ ਦੇ ਗੰਗਜ ਲੰਬੇ ਕੇਸਾਂ ਅੰਦਰ ਉਹੀ ਲਾਹੌਰ ਹੈ ਨਾ ਜਿੱਥੇ ਮੁਰਸਾ ਹੁਸੈਨ ਸੂਬਾ ਲਾਹੌਰ ਦੇ ਹੁਕਮ ਨਾਲ ਗੁਰਦਿੱਤੇ ਭੜਕੂੰਜੇ ਨੇ ਲਗਾਤਾਰ ਤੱਤੀ ਰੇਤਾ ਦੇ ਕੜਛੇ ਪਾ ਕੇ ਉਹਨਾਂ ਦੀ ਕਾਇਆਂ ਦੀਆਂ ਲੀਰਾਂ ਇਉਂ ਲਾ ਦਿੱਤੀਆਂ ਜਿਵੇਂ ਕਿਸੇ ਪੁਰਾਣੇ ਚੋਲੇ ਦੀਆਂ ਲੀਰਾਂ ਲੈ ਜਾਂਦੀਆਂ ਨੇ। ਉਸੇ ਲਾਹੌਰ ਤੋਂ ਆਇਆ, ਖੱਤਰੀਆਂ ਦੇ ਘਰੋਂ ਆਇਆ, ਜਿਸ ਖੱਤਰੀ ਘਰਾਣੇ ਦੀਆਂ ਆਧੁਨਿਕ ਆਦਤਾਂ ਦਾ ਆਧੁਨਿਕ ਹੁੰਦਾ ਹੈ ਸਮਕਾਲੀ, ਹੁਣ ਦੀਆਂ ਮਾਡਰਨ, ਜਿਸ ਖੱਤਰੀ ਘਰਾਣੇ ਦੀਆਂ ਪੁਰਾਣੀਆਂ ਟ੍ਰੈਡੀਸ਼ਨਾਂ ਖਤਮ ਹੋ ਗਈਆਂ, ਪੁਰਾਣੇ ਰਿਵਾਜ ਖਤਮ ਹੋ ਗਏ, ਜਿਹਨਾਂ ਬਾਬਤ ਮੋਢੀ ਬਾਬਾ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਅਕਾਲ ਪੁਰਖ ਦੇ ਰੂਪ ਨੇ ਗੁਰਬਾਣੀ ਵਿੱਚ ਆਖਿਆ ਹੈ, ਤਨਾਸਰੀ ਮਹੱਲਾ ਪਹਿਲਾ, ਖੱਤਰੀਆਂ ਤਾਂ ਧਰਮ ਛੋਡਿਆ, ਖੱਤਰੀਆਂ ਤਾਂ ਧਰਮ ਛੋਡਿਆ। ਧਰਮ ਦੇ ਲੇਟੈਸਟ ਅਰਥ ਹੁੰਦੇ ਨੇ ਡਿਊਟੀ, ਡਿਊਟੀ ਇਜ਼ ਬਿਊਟੀ ਐਂਡ ਇਟ ਮਸਟ ਬੀ ਪਰਫੋਰਮਡ ਐਟ ਐਨੀ ਕੇਸ। ਕਿਸੇ ਇਨਸਾਨ ਦਾ ਹੁਸਨ ਇਸ ਲਈ ਨਹੀਂ ਕਿ ਉਹ ਪੁਸ਼ਾਕ ਕਿੱਦਾਂ ਦੀ ਪਾਉਂਦਾ, ਸੋਹਣੀ ਜ਼ਰਕ ਬਰਕ ਵਾਲੀ ਹੈ, ਇਸ ਲਈ ਨਹੀਂ ਉਹ ਚੰਗਾ ਕਿ ਉਹਦਾ ਕਿਆਮ ਤੁਆਮ ਖੁਰਾਕ ਪੁਸ਼ਾਕ ਕੈਸੀ ਹੈ, ਸਰੀਰ ਕਿੱਡਾ ਲੰਬਾ ਚੌੜਾ ਹੈ, ਉਹ ਇਸ ਲਈ ਹੁਸੀਨ ਹੈ ਕਿ ਉਹ ਆਪਣੇ ਫਰਜ਼ ਨੂੰ ਜੋ ਪਰਮੇਸ਼ਰ ਵੱਲੋਂ ਉਹਦੇ ਤੇ ਆਇਦਾ ਹੈ ਕਿਸ ਖੁਸ਼ ਸਲੂਬੀ ਨਾਲ ਸਰ ਅੰਜਾਮ ਦਿੰਦਾ ਹੈ, ਪੂਰਾ ਕਰਦਾ ਹੈ। ਤਾਂ ਡਿਊਟੀ ਨਿਭਾਉਣਾ ਹੀ ਮਨੁੱਖ ਦੀ ਸਹੀ ਖੂਬਸੂਰਤੀ ਹੋਇਆ ਕਰਦੀ। ਉਸੇ ਲਾਹੌਰ ਤੋਂ ਆਇਆ ਹੈ ਜਿਸ ਲਾਹੌਰ ਸ਼ਹਿਰ ਬਾਬਤ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ, ਲਾਹੌਰ ਸ਼ਹਿਰ ਦਾਸ ਆਪਣੇ ਖਿਆਲ ਨੂੰ ਇੱਧਰ ਆਪਣੀ ਵੱਲ ਮਤਵਜੋ ਕਰਨਾ ਚਾਹੁੰਦਾ ਹੈ, ਜੇ ਕਿਸੇ ਬੱਚੇ ਦੇ ਇੱਕ ਚੀਖ ਨਾਲ ਤੁਸੀਂ ਐਬਸੈਂਟਡ ਮਾਇੰਡ ਹੋ ਜਾਓ ਤਾਂ ਆਪਣੀ ਮਿਹਨਤ ਤਾਂ ਫਿਰ ਆਏਗਾ ਗਈ, ਜਾਂ ਮੈਨੂੰ ਆਪਣਾ ਇੰਤਖਾਬ ਭੁੱਲ ਜਾਵੇਗਾ, ਜਾਂ ਕੋਈ ਗੱਲ ਅਸ ਵਿਅਸਤ ਹੋ ਜਾਏਗੀ। ਇਹ ਤੁਹਾਡੇ ਟਿਕਾਓ ਦਾ ਵੀ ਇਮਤਿਹਾਨ ਹੈ, ਬੀਬੀਆਂ ਕਦੀ ਕਦੀ ਕਰਦੀਆਂ ਬੱਚੇ ਨੂੰ ਇੱਦਾਂ ਕਰਕੇ ਇਮਤਿਹਾਨ, ਤੇ ਅੱਜ ਦਿਨ ਵੀ ਤਾਂ ਇਮਤਿਹਾਨ ਦਾ ਹੀ ਹੈ, ਟੈਸਟ ਡੇ ਹੈ ਅੱਜ, ਤੇ ਬੜੇ ਸਾਵਧਾਨ ਰਹਿਣਾ ਚਾਹੀਦਾ। ਤਾਂ ਗੁਰੂ ਸਾਹਿਬ ਨੇ ਆਖਿਆ ਕਿੱਥੋਂ ਆਇਆ ਹੈ, ਲਾਹੌਰੋਂ, ਉਹੀ ਲਾਹੌਰ ਜਿਸ ਬਾਬਤ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਵਾਕ ਨੇ, ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ, ਗੁਰਬਾਣੀ ਦੀ ਤੁੱਕ ਹੈ, ਉੱਥੇ ਦੇ ਜ਼ੁਲਮ ਉਸ ਲਾਹੌਰ ਵਿੱਚੋਂ, ਪੰਜਾਬ ਦੀ ਰਾਜਧਾਨੀ ਵਿੱਚੋਂ, ਤੇ ਕਿਸ ਸ਼੍ਰੇਣੀ ਚੋਂ, ਜੀ ਖੱਤਰੀਆਂ ਚੋਂ, ਉਸੇ ਸ਼੍ਰੇਣੀ ਵਿੱਚੋਂ ਜਿਹਦੇ ਵਿੱਚ ਮੋਢੀ ਬਾਬਾ ਜੀ ਕਹਿ ਗਏ ਨੇ, ਖੱਤਰੀਆਂ ਤਾਂ ਧਰਮ ਛੋਡਿਆ, ਮਲੇਸ਼ ਭਾਖਿਆ ਗਹੀ, ਸ੍ਰਿਸ਼ਟ ਸੱਤ ਇੱਕ ਵਰਨ ਹੋਈ। ਹੁਣ ਇੱਕ ਤਾਂ ਤਾਚੀ ਹੁੰਦੀ ਹੈ, ਜੇ ਵਿਚਾਰ ਨਾ ਕਰੀਏ ਤਾਂ ਇੱਕ ਵਰਨ ਦਾ ਗੱਲ ਨਹੀਂ ਲੱਭ ਸਕੇਗੀ ਵਿੱਚੋਂ, ਕੌਣ ਨਹੀਂ ਜਾਣਦਾ ਕਿ ਏਕਤਾ ਅੱਛੀ ਹੁੰਦੀ ਹੈ। ਗੁਰੂ ਸਾਹਿਬ ਜੀ ਇੱਥੇ ਨਿੰਦਨੀਏ ਸ਼ਬਦਾਂ ਵਿੱਚ, ਨੈਗੇਟਿਵ ਸੈਂਸ ਅੰਦਰ, ਨਫੀ ਸੈਂਸ ਵਿੱਚ ਕਹਿ ਰਹੇ ਨੇ, ਸ੍ਰਿਸ਼ਟ ਸਭ ਇੱਕ ਵਰਨ ਹੋਈ, ਸਾਰੀ ਸ੍ਰਿਸ਼ਟੀ ਇੱਕੋ ਜਿਹੀ ਹੋ ਗਈ, ਇੱਕੋ ਜਿਹੀ ਤਾਂ ਅੱਛੀ ਹੁੰਦੀ ਹੈ। ਐਸੀ ਬਾਤ ਨੇ ਨੀਵੇਂ ਪਾਸੇ ਨੂੰ, ਅਧਮ ਗਤੀ ਨੂੰ, ਤਨੰਦਰ ਵੱਲ ਨੂੰ, ਧਰਮ ਵੱਲ ਨੂੰ, ਸਭ ਦੀ ਯੂਨਿਟੀ ਹੋ ਗਈ, ਧਰਮ ਵੱਲ ਨੂੰ ਤੁਰਨ ਲਈ ਸਭ ਦੀ ਏਕਤਾ ਹੋ ਗਈ। ਖੱਤਰੀਆਂ ਤਾਂ ਧਰਮ ਛੋਡਿਆ, ਮਲੇਸ਼ ਭਾਖਿਆ ਗਹੀ, ਸ੍ਰਿਸ਼ਟ ਸਭ ਇੱਕ ਵਰਨ ਹੋਈ, ਧਰਮ ਕੀ ਗੱਲ ਰਹੀ, ਰਹੀ ਮੈਨੇ ਅਭਾਵ ਹੋ ਗਈ, ਖਤਮ ਹੋ ਗਈ, ਮੁੱਕ ਗਈ, ਧਰਮ ਵਾਲੀ ਤਾਂ ਗੱਲ ਹੀ ਚਲੀ ਗਈ ਖੱਤਰੀਆਂ ਵਿੱਚੋਂ। ਅੱਛਾ ਤੂੰ ਸ਼੍ਰੇਣੀ ਚੋਂ ਆਇਆ, ਉਂਝ ਮੈਂ ਲਾਹੌਰ ਤੇ ਖੱਤਰੀ ਕਹਿ ਕੇ ਵੀ ਤੁਰ ਸਕਦਾ ਸਾਂ, ਪਰ ਅੰਦਰਲਾ ਨਹੀਂ ਮੰਨਿਆ, ਤੇ ਹੋਰ ਵਿਸ਼ਲੇਸ਼ਣ ਕਰੀਏ ਇਹਨਾਂ ਦੋਹਾਂ ਗੱਲਾਂ ਦਾ। ਉਸ ਖਤਰੇਤੇ ਪਰਿਵਾਰ ਵਿੱਚੋਂ ਆਇਆ ਜਿਹਦੀ ਦਸ਼ਾ ਇਹ ਗੁਰੂ ਨਾਨਕ ਦੇਵ ਮਹਾਰਾਜ ਨੇ ਲਿਖੀ ਹੈ, ਤੇ ਉਸ ਲਾਹੌਰ ਵਿੱਚੋਂ ਆਇਆ ਜਿਹਦੀ ਗੁਰਬਾਣੀ ਵਿੱਚ ਲਿਖਿਆ ਲਾਹੌਰ ਸ਼ਹਿਰ ਜ਼ਹਿਰ ਕਹਿਰ ਸਦਾ ਤਹਿਰ, ਮੈਨੂੰ ਦਰਕਾਰ ਵੀ ਉੱਥੋਂ ਹੀ ਬੰਦਾ ਸੀ। ਕਹਿੰਦੇ ਨੇ ਮਹਾਰਾਜ ਨੇ ਆਖਿਆ ਉਹ ਨੌਜਵਾਨ ਲੈ ਪਕੜ ਤਲਵਾਰ, ਇਹ ਫੜ ਤਲਵਾਰ ਮੇਰੇ ਨਾਲ ਰਲ। ਜਿਸ ਹਿੰਦੁਸਤਾਨ ਦੀ ਰਾਜਧਾਨੀ ਅੰਦਰ ਸੈਂਕੜੇ ਨਹੀਂ ਹਜ਼ਾਰਾਂ ਨਹੀਂ ਲੱਖਾਂ ਬੰਦਿਆਂ ਦੇ ਵੇਂਦਿਆਂ ਵੇਂਦਿਆਂ ਮੁਗਲ ਹਕੂਮਤ ਨੇ ਮੇਰੇ ਦੇਸ਼ ਦੇ ਆਸ਼ਕਾਂ ਨੂੰ ਆਰਿਆਂ ਨਾਲ ਚੀਰਿਆ ਹੈ, ਜਿਉਂਦੇ ਸਾੜਿਆ ਹੈ, ਡੇਗਾਂ ਵਿੱਚ ਕਾੜਿਆ ਹੈ ਅਤੇ ਦਿੱਲੀ ਦੇ ਚਾਂਦਨੀ ਚੌਕ ਅੰਦਰ ਪਰਮ ਪਿਤਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸਿਰ ਲਾ ਦਿੱਤਾ ਹੈ। ਚਿੱਟੀ ਦੁਪਹਿਰ ਵੇਲੇ ਧੜ ਤੇ ਸਿਰ ਘੰਟਿਆਂ ਬੱਧੀ ਪੈਰਾਂ ਬੱਧੀ ਚਾਂਦਨੀ ਚੌਕ ਅੰਦਰ ਪਏ ਰਹੇ, ਕਿਸੇ ਉਠਾਇਆ ਨਹੀਂ। ਮੈਂ ਉਸ ਦੇਸ਼ ਦੇ ਲੋਕਾਂ ਦੀ ਕਾਇਆ ਪਲਟਣੀ ਚਾਹੁੰਦਾ, ਉਨ੍ਹਾਂ ਨੂੰ ਇੰਜੈਕਟ ਕਰਨਾ ਚਾਹੁੰਦਾ ਹਾਂ, ਉਨ੍ਹਾਂ ਅੰਦਰ ਕੋਈ ਜੀਵਨ ਦੀ ਰੌਣ ਮੁਕਾਉਣੀ ਚਾਹੁੰਦਾ ਹਾਂ। ਲੈ ਫੜ ਤਲਵਾਰ, ਕੱਲਾ ਕੱਲਾ ਹੀ ਹੁੰਦਾ ਹੈ, ਦੋ ਹਮ ਖਿਆਲ ਰਲ ਜਾਣ, ਉਤਸ਼ਾਹੀ ਰਲ ਜਾਣ ਤਾਂ ਯਾਰਾਂ ਹੋ ਜਾਂਦੇ ਨੇ। ਫੜ ਤਲਵਾਰ ਇਤਿਹਾਸ ਵਿਚ ਲਿਖਿਆ ਹੈ ਕਿ ਜਦੋਂ ਸਤਿਗੁਰਾਂ ਨੇ ਬੜੇ ਭਾਰੀ ਇਕੱਠ ਵਿਚ ਖਤਰੇ ਤੇ ਪੁੱਤਰ ਨੂੰ ਗੱਭਰੂ ਨੌਜਵਾਨ ਨੂੰ ਲਾਹੌਰ ਤੋਂ ਆਏ ਹੋਏ ਨੂੰ ਨਾਂ ਦੇ ਦਇਆ ਰਾਮ ਨੂੰ ਤਲਵਾਰ ਪੇਸ਼ ਕੀਤੀ ਤਾਂ ਇਹ ਲੱਦਾ ਖਾ ਕੇ ਕਾਂਬਾ ਖਾ ਕੇ ਪਿੱਛੇ ਹਟ ਗਿਆ ਇੱਕ ਕਦਮ ਤੇ ਇਸਨੇ ਹੱਥ ਜੋੜ ਕੇ ਕੰਬਦੇ ਕੰਬਦੇ ਹੱਥਾਂ ਨਾਲ ਲਰਜ਼ਾ ਖੇਲ ਆਵਾਜ਼ ਨਾਲ ਇੱਕ ਗੱਲ ਆਖੀ, ਆਖਣ ਲੱਗਾ ਮਹਾਰਾਜ ਤਲਵਾਰ ਨਹੀਂ, ਮੈਨੂੰ ਤਲਵਾਰ ਦੀ ਕੋਈ ਵਿਉਂਤ ਕੋਈ ਜੁਗਤ ਕੋਈ ਢੰਗ ਨਹੀਂ ਆਉਂਦਾ, ਤਲਵਾਰ ਨਾ ਫੜਾਓ। ਮਹਾਰਾਜ ਕਹਿੰਦੇ ਹੋਰ ਕੀ ਫੜਾਵਾਂ। ਕਹਿੰਦਾ ਜਿਹੜਾ ਕਿੱਤਾ ਮੇਰੇ ਪਿਤਾ ਪਿਤਾ ਦੇ ਪਿਤਾ ਤੇ ਉਸਦੇ ਪਿਤਾ ਯਾਨੀ ਜੋ ਸਾਡਾ ਪੁਸ਼ਤੈਨੀ ਕਾਰੋਬਾਰ ਹੈ ਉਹ ਮੇਰੇ ਤੋਂ ਕਰਵਾ ਲਓ। ਮਹਾਰਾਜ ਨੇ ਕਿਹਾ ਕੀ ਆ ਤੇਰਾ ਪੁਸ਼ਤੈਨੀ ਕਿੱਤਾ? ਤੈਨੂੰ ਦੱਸਦਾ ਹੈ
2: ਨੰਗੀ ਕਦ ਕਭੀ ਨਾ ਪਕੜੀ, ਨੰਗੀ ਕਦ ਕਭੀ ਨਾ ਪਕੜੀ, ਚਿੜੀ ਉੜੀ ਜਲ ਸੇ ਮਰ ਜਾਏ, ਦੁਸ਼ਮਣ ਸੇ ਕੈਸੇ ਲੜ ਪਾਏ, ਦੁਸ਼ਮਣ ਸੇ ਕੈਸੇ ਲੜ ਪਾਏ।
0: ਇਤਿਹਾਸ ਨੇ ਇਹ ਵਾਕ ਸੁਰੱਖਿਅਤ ਰੱਖੇ ਨੇ, ਰਿਕਾਰਡ ਵਿਚ ਰੱਖੇ ਨੇ, ਸੰਭਾਲ ਕੇ ਰੱਖੇ ਹੋਏ ਨੇ। ਸਮਾਂ ਹੋ ਗਿਆ ਹੈ।

ਜਿੱਤ ਦਿਹਾੜੇ ਸਵਰੀ ਸਾਏ ਲਾਇ ਲਖਾਏ ਫਰੀਦਾ ਜਿੱਤ ਦਿਹਾੜੇ ਤਨਵਰੀ ਸਾਏ ਲਾਇ ਲਖਾਏ ਮਲਕ ਜੇ ਕੰਨੀ ਸੁਣਦਾ ਮੂੰਹ ਦਿਖਾਲੇ ਆਏ ਫਰੀਦਾ ਜਿੰਦ ਨਵਾਣੀ ਕੱਢੀਐ ਹੱਡਾਂ ਤੂੰ ਕੜਕਾਏ ਫਰੀਦਾ ਜਿੰਦ ਨਵਾਣੀ ਕੱਢੀਐ ਹੱਡਾਂ ਤੂੰ ਕੜਕਾਏ ਖਿੰਥੜ ਮੇਖਾਂ ਅਗਲੀਆਂ

देखा जाती जग मां कोई रहा, देखा जाती जग मां कोई रहा।

छिल छिल और बेहात है, फूटे कर जो पानी सोदन आऊं लागा, सोदन आऊं लागा।

समझ अचेत चेत मन मेरे, समझ अचेत चेत मन मेरे, कथे संत

ਨਾਨਕ ਹਰ ਗੁਣ ਗਾਏ ਲੈ ਸਭ ਸੁਖ ਸਮਾਨ ਹਰ ਗੁਣ ਗਾਓ ਮਨ ਸਤਿਗੁਰ ਸੇਵ ਪਿਆਰ ਹਰ ਗੁਣ ਗਾਓ ਮਨ ਸਤਿਗੁਰ ਸੇਵ ਪਿਆਰ ਕਿਆ ਥੋੜੀ ਬਾਤ ਮਾਂ ਹਰ ਜਸਰੇ ਮਨ ਗਾਏ ਲੈ ਹਰ ਜਸ ਰੇ ਮਨ ਗਾਏ ਲੈ ਜੋ ਸੰਗੀਤ ਹੈ ਤੇਰੋ ਅਸਰ ਵਿੱਚੋਂ ਜਾਤ ਹੈ।

ਫਤਿਹ ਨਾਨਕ ਕੇ ਤੇਰੇ ਮਨ ਰੇ ਮਨ ਰਾਮ ਸ਼ੰਕਰ ਪ੍ਰੀਤ।

مقام تا پر جانی جا رہے نے چلو دنیا کیسے مقام دنیا کیسے مقام

ترابا ساد سنگت مل ہوئے ترابا ہم اوگن پرے

اکتر ملو میرے پائی، ہوئے اکتر ملو میرے پائی، دبدا دور

0: ਇਸ ਸੰਗਤ ਵਿੱਚ ਆਉਣ ਦੇ ਲਾਭ ਦੱਸਦੇ ਨੇ। ਸਾਹਿਬ ਆਖਦੇ ਨੇ ਜੀਵ ਸੰਗਤ ਕਰਿਆ ਕਰ, ਸੰਗਤ ਵਿੱਚ ਜਾਇਆ ਕਰ। ਤੇ ਕਬੀਰ ਸਾਹਿਬ ਖਿਆਲ ਦਿੰਦੇ ਨੇ, ਕਹਿੰਦੇ ਨੇ ਜੀਵ ਸੰਗਤ ਕਰ, ਪਰ ਕੈਸੀ?
1: ਕਬੀਰ ਸੰਗਤ ਕਰੀਏ ਸਾਧ ਕੀ,
0: ਕਿਸੇ ਸਾਧ ਦੀ ਸੰਗਤ ਕਰੀ, ਕਿਸੇ ਚੋਰ ਯਾਰ ਜਵਾਰੀ ਸ਼ਰਾਬੀਏ ਦੀ ਸੰਗਤ ਨਾ ਕਰ ਲਵੀ, ਸਾਧ ਸੰਗਤ ਕਰੀ, ਚੰਗੀ ਸੰਗਤ ਕਰੀ, ਕਿਤੇ ਪੈੜੀ ਸੰਗਤ ਵਿੱਚ ਨਾ ਪੈ ਦਈ, ਕਿਉਂਕਿ ਸੰਗਤ ਤਾਰਦੀ ਤੇ ਸੰਗਤ ਹੀ ਡੋਬਦੀ। ਤੇ ਜਿਹੜਾ ਸਾਧ ਸੰਗਤ ਵਿੱਚ ਆ ਮਿਲਦਾ ਹੈ ਉਤਰ ਜਾਂਦਾ,
1: ਸਾਧ ਸੰਗਤ ਮਿਲ ਹੋਏ ਤਰਾਬਾ, ਕਹੋ ਕਬੀਰ ਅਬ ਕਹੀਏ ਕਾਏ, ਸਾਧ ਸੰਗਤ ਬੈਕੁੰਟੇ ਆਏ।
0: ਸੰਗਤ ਵਿੱਚ ਆ ਜਾਣਾ ਬੈਕੁੰਠ ਧਾਮ ਦੇ ਦਰਸ਼ਨ ਨੇ, ਬੈਕੁੰਠ ਧਾਮ ਦੀ ਪ੍ਰਾਪਤੀ ਹੈ। ਕਈਆਂ ਦਾ ਕਹਿਣਾ ਹੈ ਕਿ ਬੈਕੁੰਠ ਧਾਮ ਮਰਨ ਤੋਂ ਬਾਅਦ ਮਿਲਦਾ, ਪਰ ਬਾਣੀ ਆਖਦੀ ਨਹੀਂ, ਬੈਕੁੰਠ ਧਾਮ ਤੇ ਜੀਵਦਿਆਂ ਹੀ ਮਿਲ ਸਕਦਾ ਹੈ। ਜੀਵ ਜੇ ਤੂੰ ਸੰਗਤ ਵਿੱਚ ਆ ਜਾ, ਇਹ ਬੈਕੁੰਠ ਧਾਮ ਹੈ, ਇਹ ਸੱਚਖੰਡ ਦੇ ਦਰਸ਼ਨ ਨੇ। ਕਿਉਂ?
1: ਸੱਚਖੰਡ ਵਸੈ ਨਿਰੰਕਾਰ,
0: ਜਿੱਥੇ ਨਿਰੰਕਾਰ ਵਸਦਾ ਹਰੀ ਕੀਰਤਨ ਹੈ, ਸਾਧ ਸੰਗਤ ਜੁੜ ਕੇ ਬਹਿ ਗਈ ਹੈ ਨਾ, ਉਹੀ ਸੱਚਖੰਡ ਹੈ, ਉਹੀ ਬੈਕੁੰਠ ਧਾਮ ਹੈ। ਮੈਂ ਤੇ ਨਹੀਂ ਕਹਿੰਦਾ, ਬਾਣੀ ਕਹਿ ਰਹੀ। ਤੇ ਬਾਣੀ ਤੇ ਚੱਲਣ ਵਾਲੇ ਨੂੰ ਬੈਕੁੰਠ ਧਾਮ ਦੇ ਦਰਸ਼ਨ ਹੁੰਦੇ ਨੇ, ਉਹ ਬੈਕੁੰਠ ਧਾਮ ਦਾ ਵਾਸੀ ਬਣ ਜਾਂਦਾ ਹੈ।

ਬੈਕੁੰਠ ਧਾਮ ਹੈ। ਤੇ ਬੈਕੁੰਠ ਧਾਮ ਐਵੇਂ ਨਹੀਂ ਜੀ ਮਿਲਦਾ। ਕੋਈ ਕਹਿ ਦੇਵੇ ਕਿ ਮੈਨੂੰ ਬੈਕੁੰਠ ਧਾਮ ਮਿਲਦਾ, ਜਿਹਨੂੰ ਜੀਂਦਿਆਂ ਬੈਕੁੰਠ ਧਾਮ ਨਹੀਂ ਮਿਲਿਆ, ਮੋਇਆ ਕੀ ਮਿਲਣਾ। ਜੀਵਦਿਆਂ ਹੀ ਪਰਮ ਪੁਰਖ ਦੀ ਪ੍ਰਾਪਤੀ, ਬੈਕੁੰਠ ਧਾਮ ਦੇ ਦਰਸ਼ਨ, ਸੱਚਖੰਡ ਚ ਵਾਸਾ ਮਿਲਣਾ। ਹੇ ਜੀਵ, ਬਾਣੀ ਆਖਦੀ ਵੰਡ ਭਾਗੀ ਸਾਧ ਸੰਗ ਪ੍ਰਾਪਤ, ਵੱਡੇ ਭਾਗਾਂ ਦੇ ਨਾਲ ਸਾਧ ਸੰਗ ਪ੍ਰਾਪਤ ਹੁੰਦੀ। ਫਿਰ ਜੀਵ ਇਹ ਸੰਗਤ ਤੋਂ ਦੂਰ ਤੂੰ ਕਿਉਂ ਰਵੇਂ, ਕਿਉਂ ਨਾ ਨੇੜੇ ਆਵੇਂ। ਵੱਡ ਭਾਗੀ ਸਾਧ ਸੰਗ ਪ੍ਰਾਪਤ, ਤਿੰਨ

ਉਹਨਾਂ ਦੀ ਤੁਰ ਫਿਰ ਨਾਨਕ ਵੀ ਮੰਗਦੇ। ਕਿਹਨਾਂ ਦੀ ਤੁਰ? ਜਿਹਨਾਂ ਨੇ ਨਾਮ ਨੂੰ ਹਿਰਦੇ ਅੰਦਰ ਵਸਾ ਲਿਆ। ਤੇ ਨਾਮ ਹਿਰਦੇ ਅੰਦਰ ਕਦੋਂ ਵਸੇਗਾ? ਜਦੋਂ ਸੰਗਤ ਵਿੱਚ ਆਵੇਗਾ। ਜਿੰਨਾ ਚਿਰ ਸੰਗਤ ਵਿੱਚ ਨਹੀਂ ਨਾ ਆਇਆ, ਨਾਮ ਨਹੀਂ ਨਿਵਾਸ ਕਰ ਸਕਦਾ। ਨਾਮ ਉਦੋਂ ਹੀ ਹਿਰਦੇ ਅੰਦਰ ਵਸਣਾ ਜਦੋਂ ਜੀਵ ਸਾਧ ਸੰਗਤ ਕਰੇਗਾ। ਕਿਤਨੀ ਮਹੱਤਤਾ ਸਾਧ ਸੰਗਤ ਨੂੰ ਸਾਹਿਬਾਂ ਨੇ ਦਿੱਤੀ। ਕਹਿੰਦੇ ਨੇ ਜਿਹੜਾ ਜੀਵ ਸੰਗਤ ਵਿੱਚ ਆ ਗਿਆ ਉਤਰ ਗਏ। ਸ਼ੇਖ ਸ਼ਾਦੀ ਦੀ ਇੱਕ ਗੱਲ ਯਾਦ ਆਈ। ਇੱਕ ਦਿਨ ਆਪਣੀ ਪਤਨੀ ਨੂੰ ਕਹਿਣ ਲੱਗਾ, ਥੋੜੀ ਜੀ ਮਿੱਟੀ ਲਿਆ ਦੇ ਹੱਥ ਧੋਣੇ। ਹਨੇਰਾ ਸੀ, ਔਰਤ ਗਈ, ਇਸਤਰੀ ਘਰ ਵਾਲੀ ਮਿੱਟੀ ਚੁੱਕ ਲਿਆ, ਹੱਥ ਵਿੱਚ ਫੜਾ ਦਿੱਤੀ। ਸ਼ੇਖ ਸ਼ਾਦੀ ਹੱਥ ਧੋਣ ਲੱਗਾ। ਜਦੋਂ ਹੱਥ ਧੋਣ ਲੱਗਾ, ਅੱਜ ਮਿੱਟੀ ਦੇ ਵਿੱਚੋਂ ਖੁਸ਼ਬੂ ਆਈ, ਸੁਗੰਧਤ ਆਈ। ਸੁਣ ਕੇ ਕਹਿੰਦਾ, ਮੈਂ ਤੈਨੂੰ ਮਿੱਟੀ ਵਾਸਤੇ ਆਖਿਆ ਸੀ, ਤੂੰ ਕੋਈ ਹੋਰ ਚੀਜ਼ ਤੇ ਨਹੀਂ ਚੁੱਕ ਲਿਆਈ, ਕਿਤੇ ਕਸਤੂਰੀ ਤੇ ਨਹੀਂ ਲੈ ਆਈ, ਇਸ ਦੇ ਵਿੱਚੋਂ ਬੜੀ ਖੁਸ਼ਬੂ ਆ ਰਹੀ ਹੈ। ਆਖਦੀ, ਨਹੀਂ ਮਹਾਰਾਜ, ਮੈਂ ਆਪ ਨੂੰ ਮਿੱਟੀ ਹੀ ਦਿੱਤੀ। ਸ਼ੇਖ ਸ਼ਾਦੀ ਨੇ ਹੱਥ ਵਿੱਚ ਮਿੱਟੀ ਨੂੰ ਫੜਿਆ ਤੇ ਮਿੱਟੀ ਨੂੰ ਪੁੱਛ ਕਰਦਾ ਕਿ ਤੇਰੇ ਵਿੱਚੋਂ ਇਤਨੀ ਖੁਸ਼ਬੂ ਕਿਉਂ ਆ ਰਹੀ, ਕੀ ਕਾਰਨ ਹੈ? ਮਿੱਟੀ ਨੇ ਜਵਾਬ ਦਿੱਤਾ, ਸ਼ੇਖ ਸ਼ਾਦੀ, ਮੈਂ ਸੰਗਤ ਕੀਤੀ। ਤੂੰ ਸੰਗਤ ਕੀਤੀ? ਕਿਹਦੀ ਸੰਗਤ ਕੀਤੀ ਹੈ? ਆਖਿਆ, ਮੈਂ ਫੁੱਲਾਂ ਦੀ ਸੰਗਤ ਕੀਤੀ, ਫੁੱਲਾਂ ਦੇ ਕੋਲ ਰਹੀ, ਫੁੱਲਾਂ ਦੇ ਨਜ਼ਦੀਕ ਰਹੀ ਹਾਂ, ਇਸ ਲਈ ਫੁੱਲਾਂ ਦੀ ਸਮੈਲ ਮੇਰੇ ਵਿੱਚ ਆ ਗਈ, ਖੁਸ਼ਬੂ ਮੇਰੇ ਵਿੱਚੋਂ ਆ ਰਹੀ ਹੈ। ਹੈ ਤੇ ਮੈਂ ਇੱਕ ਨਚੀਜ਼ ਮਿੱਟੀ ਗਈ, ਪਰ ਸੰਗਤ ਕਰਨ ਦੇ ਨਾਲ ਇਹ ਵਸਤੂ ਮੈਨੂੰ ਵੀ ਪ੍ਰਾਪਤ ਹੋ ਗਈ, ਇਹ ਮਾਨ ਮੈਨੂੰ ਵੀ ਮਿਲ ਗਿਆ। ਅੱਜ ਤੂੰ ਮੈਨੂੰ ਮਿੱਟੀ ਸਮਝ ਕੇ ਹੱਥਾਂ ਵਿੱਚ ਲਿਆ ਤੇ ਕਸਤੂਰੀ ਕਹਿ ਰਹੀ। ਭਾਵ ਸੰਗਤ ਦਾ ਅਸਰ ਹੁੰਦਾ ਹੈ। ਵੇਲ ਜਿਤਨੇ ਵੱਡੇ ਪੇੜ ਤੇ ਚੜੇਗੀ ਲੱਗੇਗੀ, ਉਤਨੀ ਸੁਹਾਵਣੀ ਤੇ ਖੂਬਸੂਰਤ ਹੋਵੇਗੀ ਤੇ ਉਤਨੀ ਹੀ ਉੱਚੀ ਜਾਏਗੀ, ਕਿਉਂਕਿ ਵੱਡੇ ਪੇੜ ਦੇ ਨਾਲ ਉਸਦਾ ਸੰਬੰਧ ਜੁੜ ਗਿਆ। ਅਸੀਂ ਵੀ ਸੰਬੰਧ ਆਪਣਾ ਕਿਸੇ ਵੱਡੇ ਪੇੜ ਦੇ ਨਾਲ ਲਾਈਏ, ਤੇ ਲਾਈਏ ਕਿਹਦੇ ਨਾਲ? ਗੁਰੂ ਦੇ ਨਾਲ। ਤੇ ਗੁਰੂ ਨਾਲ ਸੰਬੰਧ ਲਾਉਣ ਵਾਲਾ ਉਸੇ ਤਰ੍ਹਾਂ ਵੇਲ ਅੰਗ ਵੱਧਦਾ ਹੀ ਚਲਾ ਜਾਂਦਾ, ਉੱਪਰ ਨੂੰ ਹੀ ਜਾਵੇਗਾ, ਕਿਉਂਕਿ ਸੰਬੰਧ ਵੱਡੇ ਨਾਲ ਜੁੜੇ, ਵੱਡੇ ਨਾਲ ਸੰਬੰਧ ਜੁੜੇਗਾ, ਵੱਡੇ ਹੀ ਬਣਾਂਗੇ, ਸੰਗਤ ਵਿੱਚ ਆਵਾਂਗੇ, ਸਾਧ ਸੰਗ ਪ੍ਰਾਪਤ ਹੋਵੇਗੀ ਤੇ ਲਾਭ ਪ੍ਰਾਪਤ ਹੋਏਗਾ। ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ, ਮੇਰੇ ਮਾਧੋ ਜੀ

ਆਪਣੇ ਸਦਾ ਸੁਖ ਭਾਈ। ਹੇ ਭਾਈ, ਜੇ ਤੂੰ ਸਦਾ ਹੀ ਸੁਖ ਚਾਹੁੰਦਾ, ਚਾਹੁੰਦਾ ਕਿ ਦੁੱਖ ਮੇਰੇ ਨੇੜੇ ਨਾ ਆਵੇ, ਮੈਂ ਕਿਸੇ ਮੁਸੀਬਤ ਵਿੱਚ ਨਾ ਫਸਾਂ, ਹਮੇਸ਼ਾ ਹੀ ਖੁਸ਼ ਰਵਾਂ, ਸਾਹਿਬ ਆਖਦੇ ਨੇ ਇੱਕ ਕੰਮ ਕਰ। ਕਿਹੜਾ? ਜੇ ਲੋੜੇ ਸਦਾ ਸੁਖ ਪਾਈ, ਸਾਧ ਸੰਗਤ ਗੁਰ ਹੈ ਬਤਾਈ, ਸਾਧ ਸੰਗਤ ਗੁਰ ਹੈ ਬਤਾਈ। ਫਿਰ ਗੁਰੂ ਦੱਸਦਾ ਜੀਵ ਤੂੰ ਸੰਗਤ ਵਿੱਚ ਜਾ, ਜਦੋਂ ਸੰਗਤ ਵਿੱਚ ਜਾਏਗਾ ਸੁੱਖ ਹੀ ਸੁੱਖ ਮਿਲੇਗਾ, ਦੁੱਖ ਤੇਰੇ ਨੇੜੇ ਨਹੀਂ ਆਵੇਗਾ, ਸੰਗਤ ਕਰਨ ਦਾ ਇਹੀ ਤੇ ਲਾਭ ਹੈ। ਤੇ ਸਾਹਿਬ ਆਖਦੇ ਨੇ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰੇ, ਉਹ ਤਰ ਗਏ, ਉਹਦਾ ਉਧਾਰ ਹੋ ਗਿਆ। ਜਿਹੜਾ ਸੰਗਤ ਦੇ ਨਾਲ ਆ ਮਿਲਿਆ ਤੇ ਜਿਹੜਾ ਸੰਗਤ ਨਾਲੋਂ ਟੁੱਟ ਗਿਆ ਉਹ ਕਾਲਾ ਹੋ ਗਿਆ, ਜੇ ਕੋਈ ਸੰਗਤ ਨਾਲੋਂ ਨਿਖੜ ਗਏ, ਸੰਗਤ ਨਾਲੋਂ ਸੰਬੰਧ ਟੁੱਟ ਗਏ, ਗੁਰੂ ਨਾਲੋਂ ਵੱਖਰਾ ਹੋ ਗਏ, ਗੁਰੂ ਤੋਂ ਬੇਮੁਖ ਹੋ ਗਏ, ਤੇ ਜਿਹੜਾ ਗੁਰੂ ਤੋਂ ਬੇਮੁਖ ਹੋ ਜਾਏ ਉਹ ਕਾਲਾ ਹੋ ਜਾਂਦਾ।

ਪੱਬਰ ਕਹਿੰਦੇ ਨੇ ਸਰੋਵਰ ਪੱਬਰ ਤੂੰ ਹਰਿਆ ਵਾਲਾ ਕਵਲਾ ਕੰਚਨ ਵਨ ਕਿਤਨਾ ਖੂਬਸੂਰਤ ਹੈ ਤੇਰੇ ਅੰਦਰ ਸੋਨੇ ਦੇ ਰੰਗ ਵਰਗੇ ਕਮਲ ਦੇ ਫੁੱਲ ਖਿਲੇ ਹੋਏ ਨੇ ਕਿੰਨਾ ਚੰਗਾ ਤੇ ਸੋਹਣਾ ਸੁੰਡਣਾ ਲੱਗ ਰਹੇ ਇਹ ਇਤਨਾ ਖੂਬਸੂਰਤ ਕਿਉਂ ਹੈ ਕਿਉਂਕਿ ਸੰਬੰਧ ਸੋਮੇ ਨਾਲ ਸੰਬੰਧ ਜੁੜਿਆ ਹੋਏ ਅੱਜ ਸਾਹਿਬ ਫਿਰ ਆਏ ਨੇ ਵੇਖਦੇ ਨੇ ਇਹ ਸਰੋਵਰ ਇਤਨਾ ਖੂਬਸੂਰਤ ਇਤਨਾ ਅੱਛਾ ਨਾ ਇਸ ਦੇ ਵਿੱਚ ਅੱਜ ਫੁੱਲਣੇ ਨਾ ਉਹ ਪਾਣੀ ਨਾ ਉਹ ਸੁੰਦਰਤਾ ਕਾਲਾ ਹੋ ਗਏ ਕਹਿ ਦੋਖੜੇ ਸੜਿਓ ਕਾਲੀ ਹੋਈ ਆ ਜੋਹਰੀ ਪੁੱਛ ਕੀਤੀ ਸਾਹਿਬਾ ਨੇ ਓਏ ਕਿਹੜੇ ਦੁੱਖ ਦੇ ਨਾਲ ਸੜ ਗਏ ਤੇਰੀ ਦਿਓਰੀ ਕਾਲੀ ਕਿਉਂ ਹੋ ਗਈ ਏ ਕੀ ਕਾਰਨ ਬਣੇ ਸਰੋਵਰ ਜਵਾਬ ਦਿੰਦਾ ਸਾਹਿਬ ਜੀ ਮੇਰਾ ਸੰਬੰਧ ਉਸ ਸੋਮੇ ਚਸ਼ਮੇ ਨਾਲ ਜੁੜਿਆ ਅੱਜ ਉਹ ਮੇਰਾ ਸੰਬੰਧ ਟੁੱਟ ਗਏ ਮੈਂ ਉਸ ਤੋਂ ਜੁਦਾ ਹੋ ਗਿਆ ਇਸ ਲਈ ਮੇਰੀ ਦਿਹੋਰੀ ਕਾਲੀ ਹੋ ਗਈ ਮੈਂ ਸੜ ਕੇ ਕਾਲਾ ਸਿਆਹ ਹੋ ਗਿਆ ਕਿਉਂਕਿ ਸੰਬੰਧ ਟੁੱਟ ਗਏ ਇਸੇ ਤਰ੍ਹਾਂ ਜਿਨ੍ਹੇ ਆਪਣਾ ਸੰਬੰਧ ਗੁਰੂ ਦੇ ਨਾਲ ਜੋੜ ਲਿਆ ਸੰਗਤ ਦੇ ਨਾਲ ਜੋੜ ਲਿਆ ਸੰਗਤ ਵਿੱਚ ਆ ਗਿਆ ਉਹ ਹਰਿਆਵਲ ਹੈ ਉਹ ਸਰੋਵਰ ਤੀਰ ਤਰ੍ਹਾਂ ਖੂਬਸੂਰਤ ਹੈ ਜਿਹਦਾ ਸੰਬੰਧ ਟੁੱਟ ਗਿਆ ਕਾਲਾ ਸਿਆਹ ਹੋ ਜਾਂਦਾ ਹੈ ਅਸੀਂ ਸੰਬੰਧ ਤੋੜਨਾ ਨਹੀਂ ਸੰਬੰਧ ਜੋੜਨਾ ਸਗੋਂ ਟੁੱਟਿਆਂ ਨੂੰ ਵੀ ਇਸ ਦਰ ਤੇ ਲਿਆਉਣਾ ਆਖਣਾ ਭਾਈ ਸੰਗਤ ਵਿੱਚ ਆ ਜਿਹੜਾ ਸੰਗਤ ਵਿੱਚ ਆ ਗਿਆ ਉਸ ਤਰ ਗਿਆ ਆਓ ਪਿਆਰ ਸਾਹਿਬ ਸਾਰੇ ਮਿਲ ਕੇ

ਲਈ ਤੇ ਗੱਲ ਸਾਡੀ ਸਮਝ ਆ ਜਾਏਗੀ। ਕਿਉਂਕਿ ਇੱਥੋਂ ਆਵਾਜ਼ ਆਉਂਦੀ ਭਗਤ ਕਬੀਰ ਜੀ ਦਾ ਇੱਕ ਸ਼ਬਦ ਜਿਸ ਅੰਦਰ ਉਹ ਇਹ ਆਵਾਜ਼ ਦੇ ਰਹੇ ਨੇ, ਆਓ ਉਸ ਆਵਾਜ਼ ਨੂੰ ਆਪਾਂ

ਪ੍ਰਗਟੇ ਆਏ। ਫਗਨ ਦੇ ਮਹੀਨੇ ਚ ਆਨੰਦ ਪੈਦਾ ਹੋ ਗਿਆ ਕਿਉਂਕਿ ਹਰੀ ਸੱਜਣ ਹਿਰਦੇ ਵਿਚ ਪ੍ਰਗਟ ਹੋ ਆਏ। ਜਿਨ੍ਹਾਂ ਨੂੰ ਲੱਭਦਾ ਸਾਂ ਪਿਆ ਉਨ੍ਹਾਂ ਦੇ ਦਰਸ਼ਨ ਹੋ ਗਏ। ਇਹ ਕਿਵੇਂ ਮਿਲੇ ਨੇ? ਸਹਾਇਤਾ ਕਿਨ੍ਹਾਂ ਕੀਤੀ? ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਲਾਏ। ਰਾਮ ਦੇ ਸੰਤ ਸਹਾਈ ਹੋਏ, ਉਹਦੇ ਭਗਤਾਂ ਸਹਾਇਤਾ ਕੀਤੀ, ਕਿਰਪਾ ਕਰਕੇ ਮਿਲਾ ਦਿੱਤਾ। ਇਸ ਪੁੰਨੀ ਵੱਡ ਭਾਗਨੀ ਵਰ ਪਾਇਆ ਹਰ ਰਾਏ। ਵੱਡੇ ਭਾਗਾਂ ਵਾਲੀ ਜੀਵ ਇਸਤਰੀ ਦੀ ਇੱਛਾ ਪੂਰੀ ਹੋ ਗਈ, ਹਰੀ ਰਾਏ ਵਰ ਪਾ ਲਿਆ। ਜਦੋਂ ਕੋਈ ਬੱਚੀ ਜਵਾਨ ਹੁੰਦੀ ਹੈ ਨਾ, ਜਦੋਂ ਜਵਾਨੀ ਆਉਂਦੀ ਤੇ ਇੱਛਾ ਲਾਜ਼ਮੀ ਜਾਗਦੀ ਹੈ ਕਿ ਨੰਕਾਰ ਕੋਈ ਵਰ ਚੰਗਾ ਦੇ। ਇਹ ਵੱਖਰੀ ਗੱਲ ਹੈ, ਉਹ ਮੂੰਹ ਤੋਂ ਕਹੇ ਜਾਂ ਚੁੱਪ ਦੀ ਬੋਲੀ ਚ ਕਹੇ, ਵਰ ਚੰਗਾ ਦੇ, ਜੀਵਨ ਸੁੱਖ ਨਾਲ ਬਤੀਤ ਹੋ ਗਏ। ਭਗਤ ਵੀ ਜਿਹੜੇ ਨੇ ਉਹ ਕਹਿੰਦੇ ਨੇ, ਹੇ ਪ੍ਰਮਾਤਮਾ ਮੇਰੇ ਵਾਸਤੇ ਵਰ ਤੂੰ ਹੀ ਬਣ। ਜਿਵੇਂ ਕੋਈ ਨੇਕ ਬੱਚੀ ਸਹੁਰੇ ਘਰ ਗਈ, ਸਨਮਾਨ ਮਿਲਿਆ, ਵਰ ਚੰਗਾ ਮਿਲਿਆ, ਭਗਤਾਂ ਨੇ ਬੰਦਗੀ ਕੀਤੀ ਤੇ ਉਹਨਾਂ ਨੂੰ ਪ੍ਰਮਾਤਮਾ ਮਿਲ ਗਿਆ। ਇਸ ਪੁੰਨੀ ਵੱਡ ਭਾਗਨੀ ਵਰ ਪਾਇਆ ਹਰ ਰਾਏ। ਮਿਲ ਸਈਆਂ ਮੰਗਲ ਗਾਵਈ ਗੀਤ ਗੋਬਿੰਦ ਅਲਾ। ਇੱਕ ਬੱਚੀ ਦਾ ਵਿਆਹ ਹੋਵੇ ਨਾ, ਉਮਰਾਂ ਐਵੇਂ ਬੀਤ ਜਾਏ ਤੇ ਕਿਸ ਨਜ਼ਰ ਨਾਲ ਤੱਕਣੇ, ਔਰ ਕਿੰਨੀ ਦੁੱਖ ਤੇ ਪੀੜਾ ਉਸ ਤੇ ਜੀਵਨ ਵਿਚ ਹੋਵੇ ਕਿ ਉਸ ਨੂੰ ਵਰ ਮਿਲ ਹੀ ਨਹੀਂ ਸਕਿਆ। ਪਰ ਸੰਸਾਰ ਤੇ ਐਸਾ ਬਹੁਤ ਘੱਟ ਹੈ, ਗਰੀਬ ਦੀ ਗਰੀਬ ਬੱਚੀ ਨੂੰ ਵੀ ਵਰ ਮਿਲ ਜਾਂਦਾ ਹੈ। ਪਰ ਜਿਸ ਵਰ ਦਾ ਮੈਂ ਜ਼ਿਕਰ ਕਰ ਰਿਹਾ, ਕਈ ਜਨਮ ਜੀਵ ਦੇ ਲੰਘ ਜਾਂਦੇ ਨੇ, ਵਰ ਲੱਭਦਾ ਹੀ ਨਹੀਂ, ਆਹ ਗੁੱਸਾ ਦਿੰਦਾ ਨਹੀਂ, ਵਰ ਮਿਲਦਾ। ਪਰਮਾਤਮਾ ਤੋਂ ਵਿਹੂਣਾ ਜਨਮਦਾ ਮਰਦਾ, ਫਿਰ ਜਨਮਦਾ ਫਿਰ ਮਰਦਾ। ਮਿਲ ਸਈਆਂ ਮੰਗਲ ਗਾ ਬਈ ਗੀਤ ਗੋਬਿੰਦ ਅਲਾਏ। ਸਤ ਸੰਗੀ ਇਹਦੇ ਚ ਸਹਾਇਤਾ ਕਰਦੇ ਨੇ, ਇਸ ਕਰਮ ਵਿਚ ਮਿਲ ਕੇ ਗੋਬਿੰਦ ਦੇ ਗੀਤ ਗਾਉਂਦੇ ਨੇ, ਮੰਗਲ ਸਈਆਂ ਮਿਲ ਕੇ ਗਾ ਰਹੀਆਂ। ਹਰ ਜਿਹਾ ਅਵਰ ਨਾ ਦਿੱਤਾ, ਕੋਈ ਦੂਜਾ ਲਵੇ ਨਾ ਲਾਏ, ਰੱਬ ਵਰਗਾ ਹੋਰ ਕੋਈ, ਕੋਈ ਦੂਜਾ ਉਸਦੀ ਬਰਾਬਰਤਾ ਨਹੀਂ ਕਰ ਸਕਦਾ। ਹਲਤ ਪਲਤ ਸਵਾਰੇ ਨੇਚਲ ਦਿੱਤੀਆਂ ਜਾ, ਉਹਨੇ ਨੇਚਲ ਖਾਣ ਦੇ ਦਿੱਤੀ, ਲੋਕ ਪ੍ਰਲੋਕ ਸਵਾਰ ਦਿੱਤਾ। ਹਲਤ ਪਲਤ ਸਵਾਰੇ ਨੇਚਲ ਦਿੱਤੀਆਂ ਜਾਏ, ਸੰਸਾਰ ਸਾਗਰ ਤੇ ਰੱਖਣ ਬਹੁੜ ਨਾ ਜਨਮੇ ਤਾਰ। ਸੰਸਾਰ ਸਾਗਰ ਤੋਂ ਰੱਖ ਲਿਆ, ਬਚਾ ਲਿਆ, ਜਨਮ ਮਰਨ ਵਿਚ ਨਹੀਂ ਹੁਣ ਆਉਣਾ, ਇਹ ਗੇੜੇ ਮੁੱਕ ਗਏ। ਸੰਸਾਰ ਸਾਗਰ ਤੇ ਰੱਖਣ ਬਹੁਣ ਨਾ ਜਨਮੇ ਤਾਏ, ਜੇਵਾ ਏਕ ਅਨੇਕ ਗੁਣ ਤਰੇ ਨਾਨਕ ਚਰਨੀ ਪਾਏ। ਜ਼ੁਬਾਨ ਸਾਡੀ ਏਕ ਹੈ ਤੇ ਗੁਣ ਪ੍ਰਮਾਤਮਾ ਤੇਰੇ ਅਨੇਕ ਨੇ, ਤੇਰੇ ਚਰਨੀ ਜਿਹੜੇ ਪੈ ਗਏ ਉਹ ਤਰ ਗਏ। ਫਲ ਗੁਣ ਨਿਤ ਸਲਾਈਏ ਜਿਸ ਨੂੰ ਤਿਲ ਨਾ ਤਮਾਏ। ਉਸ ਦੀ ਨਿਤ ਸਿਫਤ ਕਰਨੀ ਚਾਹੀਦੀ ਹੈ ਜਿਸ ਨੂੰ ਤਿਲ ਜਿੰਨਾ ਤਮਾ। ਸੰਸਾਰ ਦੇ ਦਾਤੇ ਦੇਂਦੇ ਥੋੜਾ ਨੇ, ਮੰਗਦੇ ਜ਼ਿਆਦਾ। ਇੱਥੇ ਤੇ ਐਸਾ ਕਿ ਦਾਨ ਜਿਹੜਾ ਸੂਈ ਦਾ ਤੇ ਚੋਰੀ ਹੈ ਰੰਦੀ, ਇੰਨਾ ਫਰਕ ਮਹਾਂਪੁਰਖਾਂ ਦੱਸੇ। ਕਹਿੰਦੇ ਨੇ ਪ੍ਰਮਾਤਮਾ ਨੂੰ ਤਿਲ ਜਿੰਨਾ ਤਮਾ ਨਹੀਂ, ਜੋ ਦਿੰਦਾ ਫਿਰ ਨਵਾਂ ਹੀ ਦਿੰਦਾ। ਆਪਣੇ ਕਦੀ ਖਿਆਲ ਕੀਤਾ ਹੋਵੇਗਾ, ਇੱਕ ਦੇ ਚਿਹਰੇ ਨਾਲ ਦੂਸਰਾ ਨਹੀਂ ਰਲਦਾ, ਜੋ ਇੱਕ ਵਾਰ ਬਣਾ ਦਿੱਤਾ ਦੁਬਾਰਾ ਨਹੀਂ ਬਣਾਉਂਦਾ। ਤੁਹਾਨੂੰ ਇੱਕ ਵਾਰ ਹੋਗਾ ਬੰਦਾ ਦੂਸਰਾ ਲੱਭਣਾ ਮੁਸ਼ਕਲ ਹੋਵੇਗਾ, ਬੰਦਾ ਤੇ ਕਿਤੇ ਰਿਹਾ ਇੱਕ ਪੱਤੇ ਵਰਗਾ ਪੱਤਾ ਦਰਖਤ ਦਾ ਲੱਭਣਾ ਮੁਸ਼ਕਲ ਹੋ ਜਾਏਗਾ। ਉਹਦੀ ਟਕਸਾਲ ਚੋਂ ਜੋ ਇੱਕ ਵਾਰੀ ਬਣ ਗਿਆ ਦੁਬਾਰਾ ਨਹੀਂ ਬਣਦਾ, ਦੁਬਾਰਾ ਨਵਾਂ ਹੀ ਬਣਦਾ। ਏਡਾ ਵੱਡਾ ਉਹ ਦਾਤਾ, ਉਸ ਦਾਤੇ ਦੀਆਂ ਦਾਤਾਂ ਕੀ ਗਿਣੀਏ, ਬੜੀ ਮਹਾਨ ਉਸਨੇ ਬਖਸ਼ਿਸ਼ ਕੀਤੀ। ਆਓ ਇੱਕ ਵਾਰ ਗੱਲ ਨੂੰ ਦੁਹਰਾ ਦਿਆਂ ਤੇ ਸਮਾਪਤੀ ਕਰਾਂ। ਸਭ ਤੋਂ ਵੱਡੀ ਮਿਹਰ ਉਸਨੇ ਕੀਤੀ ਜਿਹੜਾ ਸਾਨੂੰ ਮਨੁੱਖਾ ਜਨਮ

ਸੀ। ਫਿਰ ਉਸ ਤੋਂ ਬਾਅਦ ਕਿਰਪਾ ਉਸਨੇ ਕੀਤੀ ਕਿ ਸਤ ਸੰਗਤ ਦੀ ਦਾਤ ਤੁਹਾਨੂੰ ਬਖਸ਼ੀ ਹੈ। ਫਿਰ ਬੜਾ ਸਿੱਧਾ ਮਾਰਗ ਸਿੱਖੀ ਦਾ ਬਖਸ਼ਿਆ ਜਿਸ ਵਿਚ ਕੋਈ ਗੋਰਖ ਧੰਦਾ ਨਹੀਂ। ਨੰਕਾਰ ਨੇ ਤੁਹਾਡੇ ਤੇ ਕਿੰਨੀ ਮਿਹਰ ਕੀਤੀ, ਕਿੰਨੀ ਬਖਸ਼ਿਸ਼ ਕੀਤੀ ਹੈ, ਤੁਹਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਇਆ। ਫਿਰ ਆਪ ਕਮਾਈ ਕਰਨੀ ਹੈ, ਆਪ ਕਮਾਈ ਕਰੋ, ਬਾਣੀ ਦਾ ਆਪ ਰਸ ਮਾਣੋ। ਗੁਰੂ ਕਾ ਸਿੱਖ ਕਿਸੇ ਦਾ ਗੁਲਾਮ ਨਹੀਂ, ਬੜਾ ਸੁਤੰਤਰ ਗੁਰਦੇਵ ਨੇ ਬਣਾਇਆ। ਇੱਥੇ ਕਹਿਣ ਵਾਲੇ ਤੇ ਸੁਣਨ ਵਾਲੇ ਸਾਰੇ ਦੇ ਸਾਰੇ ਬਰਾਬਰ ਨੇ, ਕੋਈ ਇੱਥੇ ਪ੍ਰੋਤ ਨਹੀਂ, ਕੋਈ ਇੱਥੇ ਕੋਈ ਹੋਰ ਬੰਦਾ ਵੱਖਰਾ ਗੁਰੂ ਨਹੀਂ। ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਤਾਬਿਆ ਵਿਚ ਸੁਣਨ ਵਾਲੇ ਕਹਿਣ ਵਾਲੇ ਸਾਰੇ ਬੈਠਦੇ ਨੇ। ਗੁਰਦੇਵ ਨੇ ਬੜੀ ਮਿਹਰ ਸਾਡੇ ਤੇ ਕੀਤੀ ਹੈ, ਜੇ ਉਸ ਦੀ ਮਿਹਰ ਨਾਲ ਆਪਣੇ ਆਪੇ ਨੂੰ ਪੜਚੋਲੀਏ, ਆਪਣੀ ਅਵਸਥਾ ਨੂੰ ਵੇਖੀਏ ਕਿ ਮੇਰੀ ਅਵਸਥਾ ਹੁਣ ਕਲ ਯੁਗ ਦੀ ਹੈ ਕਿ ਸਤ ਯੁਗ ਦੀ ਹੈ, ਮੇਰੀ ਅਵਸਥਾ ਹੁਣ ਇਸ ਵੇਲੇ ਕਿਹੜੀ ਹੈ, ਮੈਂ ਆਨੰਦ ਪਾਉਣ ਵਾਸਤੇ ਜਗਤ ਵਿਚ ਆਇਆ, ਕਦੀ ਉਸ ਆਨੰਦ ਦਾ ਕੋਈ ਰਸ ਮਿਲਿਆ, ਕੋਈ ਦਸ ਮਿਲੀ ਹੈ, ਕਦੀ ਉਸ ਆਨੰਦ ਨਾਲ ਕੋਈ ਵਾਹ ਪਿਆ ਕਿ ਨਹੀਂ, ਕਦੀ ਉਹ ਆਨੰਦ ਆਇਆ ਕਿ ਨਹੀਂ, ਇੱਕ ਗੱਲ ਹੋਰ ਧਿਆਨ ਚ ਲੈ ਲੈਣੀ, ਇਸ ਨਾਲ ਸਮਾਪਤੀ ਹੈ। ਝੂਠਾ ਆਨੰਦ ਜਦੋਂ ਆਏਗਾ ਨਾ, ਉਸ ਤੋਂ ਬਾਅਦ ਦੁੱਖ ਆ ਜਾਏਗਾ, ਪਰ ਸੱਚਾ ਆਨੰਦ ਜਿਸ ਦਿਨ ਆ ਗਿਆ ਫਿਰ ਉਹ ਆਨੰਦ ਰਹਿਣਾ ਹੀ ਆਨੰਦ ਹੈ, ਫਿਰ ਦੁੱਖ ਹੋ ਹੀ ਨਹੀਂ ਸਕਦਾ। ਵਾਹਿਗੁਰੂ ਬਖਸ਼ਿਸ਼ ਕਰੇ, ਕਿਰਪਾ ਕਰੇ, ਇਹ ਗੁਰਮਤਿ ਦੀਆਂ ਪੌੜੀਆਂ, ਬਾਣੀ ਦੀਆਂ ਪੌੜੀਆਂ ਚੜ੍ਹ ਕੇ ਆਨੰਦ ਦੇ ਘਰ ਤੱਕ ਪਹੁੰਚ ਸਕੀਏ। ਇਹ ਨੇਕ ਸ਼ਬਦ ਹੀ ਅੱਜ ਆਪਣੇ ਪ੍ਰਵਾਨ ਕਰ ਲੈਣ, ਭੁੱਲਾਂ ਦੀ ਖਿਮਾ ਗੁਰੂ ਪਾਤਸ਼ਾਹ ਦੀ ਮਤ ਅਨੁਸਾਰ।

ਅਰਦਾਸਾਂ ਦੇ ਕੋਲ ਨੇ। ਉਸ ਤੋਂ ਬਾਅਦ ਗਿਆਨੀ ਪ੍ਰਦੀਪ ਸਿੰਘ ਜੀ ਜੋ ਅਲਮਸਤ ਸਾਹਿਬ ਜੀ ਦੇ ਭਤੀਜਾ, ਉਹਨਾਂ ਨੇ ਸਾਨੂੰ ਇਹ ਦੱਸਿਆ ਹੈ ਜਿਸ ਤਰ੍ਹਾਂ ਕਿ ਬਜ਼ੁਰਗਾਂ ਕੋਲ ਮਿਲਿਆ ਕਿ ਇਹ ਬੰਦਿਸ਼ ਤਾਨਸੇਨ ਦੇ ਸਮੇਂ ਦੀ ਬੰਦਿਸ਼ ਹੈ, ਤਾਨਸੇਨ ਦੇ ਸਮੇਂ ਦੀ। ਤੋ ਸਤਸੰਗ ਜੀ ਆਓ, ਇਹ ਬੜੀ ਇੱਕ ਪੁਰਾਤਨ ਬੰਦਿਸ਼ ਹੈ ਜੋ ਮੱਤ ਤਾਲ ਦੀ ਹੈ, ਨੌ ਮਾਤਰ ਤਾਲ।

ये आप जी ने बड़े प्यार दे नाल शरण कीता है। सिंह यूथ वाले सिंह पहुंचे ने तो साहिब गुरु कलगीधर पातशाह जी दी बाणी दे नाल तो सारयां दा प्यार है, पर इन्हां दा कुछ ज्यादा ही है। इस वास्ते इन्हां ने हुक्म कीता है कि तुसी जरूर ही साहिब गुरु कलगीधर पातशाह जी तराना अखीर ते समाप्ति जड़ी है वह साहिब गुरु गोबिंद सिंह दी बाणी दे नाल ही करनी है। ਸਾਡੇ ਮਨ ਵਿੱਚ ਖਿਆਲ ਜ਼ਰੂਰ ਸੀ ਕਿ ਸਤਿਗੁਰਾਂ ਪਾਤਸ਼ਾਹ ਜੀ ਦਾ ਜੋ ਤਰਾਨੇ ਹਨ ਜਾਂ ਗੁਲਦਸਤੇ ਆਪ ਜੀ ਨੇ ਅੱਗੇ ਕਈ ਵਾਰ ਸਰਵਣ ਕੀਤਾ ਹੈ, ਤਾਂ ਸਤਸੰਗੀ ਤਰਾਨੇ ਦੇ ਨਾਲ ਸਮਾਪਤੀ ਕਰਾਂਗੇ। ਆਓ ਇੱਕ ਪ੍ਰਾਰਥਨਾ ਰਚਨਾ ਹੋਰ ਹੈ ਜੋ ਆੜਾ ਚੁਤਾਲਾ ਦੀ ਹੈ, ਆਓ ਉਹ ਆਪ ਜੀ ਬੜੇ ਪਿਆਰ ਨਾਲ ਸਰਵਣ ਕਰੋ। ਸ਼ਬਦ ਕਬੀਰ ਸਾਹਿਬ ਜੀ ਦਾ ਹੈ, ਆਪ ਜੀ ਨੂੰ ਬੰਦਿਸ਼ ਦਾ ਆਨੰਦ ਜ਼ਰੂਰ ਆਏਗਾ। ਇਸ ਰਾਗ ਦਾ ਨਾਮ ਲੱਛਾ ਪ੍ਰਦੀਪ ਕੀ ਰਾਗ ਹੈ, ਜੋ ਬੜਾ ਹੀ ਪੁਰਾਤਨ ਬੜਾ ਹੀ ਪੁਰਾਣਾ ਰਾਗ ਹੈ, ਤੋ ਪੁਰਾਤਨ ਬੰਦਿਸ਼ ਹੈ। ਬੜੇ ਪਿਆਰ ਨਾਲ ਸਰਵਣ ਕਰੋ।

ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਉਸਤਤ। ਆਓ ਸਮਾਂ ਵੀ ਹੁਣ ਸਮਾਪਤੀ ਦੇ ਵੱਲ ਪਹੁੰਚਦੇ ਪਹੁੰਚਦੇ ਵੀ ਜੇ ਮਨ ਵਿੱਚ ਖਿਆਲ ਬਣਾਵਾਂਗੇ ਕਿ ਸਮਾਪਤੀ ਕਰਨੀ ਹੈ ਤੇ ਤਾਂ ਹੀ 35-40 ਮਿੰਟ ਫਿਰ ਵੀ ਲੱਗ ਜਾਣੇ ਹਨ, ਕਿਉਂਕਿ ਅਜੇ ਅਨੰਦ ਸਾਹਿਬ ਦਾ ਪਾਠ ਜਾਂ ਹੋਰ ਇੱਕ ਦੋ ਬੰਦਿਸ਼ਾਂ ਤਰਾਨੇ ਰਹਿੰਦੇ ਨੇ, ਉਹ ਆਪ ਜੀ ਨੂੰ ਸਰਵਣ ਕਰਾ ਕੇ। ਆਓ ਪ੍ਰੋਫੈਸਰ ਸਾਹਿਬ ਦਾ ਹੁਕਮ ਹੋਇਆ ਕਿ ਛਣਕਾਰ ਨਿਰਾਲੇ ਤੀਰਾਂ ਦੀ ਉਹ ਜ਼ਰੂਰ ਸਰਵਣ ਕਰਾ, ਤਰਾਨਾ ਵੀ ਸਰਵਣ ਕਰਾਉਂਦੇ। ਆਓ ਪਹਿਲਾਂ ਛਣਕਾਰ ਨਿਰਾਲੇ ਤੀਰਾਂ ਦੀ, ਜੋ ਕਿ ਇਸੇ ਤਰ੍ਹਾਂ ਦੀ ਇੱਕ ਸੰਗੀਤਕ ਬੰਦਿਸ਼ ਹੈ, ਸੰਗੀਤਕ ਰਚਨਾ ਹੈ, ਉਹਦੇ ਵਿੱਚ ਵੀ ਅਲਮਸ ਤੁਣਾ ਨੇ ਇੱਕ ਐਸੀ ਕਲਾਕਾਰੀ ਫਿੱਟ ਕਰ ਦਿੱਤੀ ਹੈ, ਐਸੀ ਕਲਾ ਦੇ ਨਾਲ ਉਸ ਨੂੰ ਬੰਦਿਸ਼ ਨੂੰ ਐਸਾ ਜੋੜਿਆ ਹੈ ਸਵਰ ਤੇ ਤਾਲ ਦੇ ਨਾਲ ਕਿ ਤਬਲੇ ਦੇ ਵਿੱਚੋਂ ਕਿਸ ਤਰ੍ਹਾਂ ਕਿਹੜੇ ਕਿਹੜੇ ਬੋਲਾਂ ਦੇ ਨਾਲ ਤੀਰਾਂ ਦੀ ਆਵਾਜ਼ ਨਿਕਲਦੀ ਹੈ, ਕਿਸ ਤਰ੍ਹਾਂ ਰਣਜੀਤ ਨਗਾਰਾ ਵੱਜਦਾ ਹੈ ਤੇ ਕਿਸ ਤਰ੍ਹਾਂ ਘੋੜੇ ਦੇ ਟਾਪਾਂ ਦੀ ਆਵਾਜ਼ ਹੈ। ਇਹ ਛੋਟੀ ਜਿਹੀ ਬੰਦਿਸ਼ ਹੈ, 5 ਕੁ ਮਿੰਟ ਦੀ, ਆਓ ਇਹ ਵੀ ਸਰਵਣ ਕਰ ਲਓ। ਉਸ ਤੋਂ ਬਾਅਦ ਫਿਰ ਤਰਾਨਾ ਤੇ ਆਪ ਜੀ ਫਿਰ ਬੜੇ ਪਿਆਰ ਦੇ ਨਾਲ

ਸਤਸੰਗ ਜੀ, ਛਨਕਾਰ ਨਿਰਾਲੇ ਤੀਰਾਂ ਦੀ ਨੂੰ ਪੜ੍ਹਨ ਵਾਸਤੇ ਮਨ ਵਿੱਚ ਖਿਆਲ ਹੈ ਕਿ ਇਹ ਚੌਥੇ ਕਾਲੇ ਦੀ ਰਚਨਾ ਹੈ। ਚੌਥੇ ਕਾਲੇ 'ਤੇ ਇਹ ਗਾਈ ਜਾਂਦੀ ਹੈ। ਇਸ ਵਾਸਤੇ ਸ਼ਾਹ ਨਹੀਂ ਬਦਲਣਾ ਚਾਹੁੰਦੇ ਸਕੇਲ। ਪਹਿਲੇ ਕਾਲੇ ਵਾਲੀਆਂ ਜਿੰਨੀਆਂ ਬੰਦਿਸ਼ਾਂ ਨੇ ਦੋ ਤਿੰਨ ਉਹ ਗਾਇਨ ਕਰ ਲਈਏ, ਉਸ ਤੋਂ ਬਾਅਦ ਅਖੀਰ 'ਤੇ ਆਪ ਜੀ ਨੂੰ ਛਨਕਾਰ ਨਿਰਾਲੇ ਤੀਰਾਂ ਦੀ ਸ਼ਰਨ ਕਹਾਂਗੇ, ਕਿਉਂਕਿ ਸਕੇਲ ਬਦਲ ਜਾਏ ਫਿਰ ਆਨੰਦ ਨਹੀਂ ਰਹਿੰਦਾ। ਆਓ, ਇੱਕ ਗੁਰਮੁਖ ਜਨਾਂ ਦੀ ਬਹੁਤ ਹੀ ਫਰਮਾਇਸ਼ ਬੜੀ ਦੇਰ ਦੀ ਹੈ, ਬੜੇ ਦਿਨਾਂ ਤੋਂ ਜਿੱਦਣ ਦੇ ਅਸੀਂ ਕੀਰਤਨ ਕਰ ਰਹੇ ਹਾਂ, ਆਪ ਵੀ ਕੀਰਤਨ ਕਰਦੇ ਹਨ ਜੱਜ ਸਾਹਿਬ ਜੀ, ਉਹਨਾਂ ਦੀ ਇੱਕ ਫਰਮਾਇਸ਼ ਹੈ ਕਿ ਹੇਮੰਤ ਰਾਗ, ਬੜੀ ਸੋਹਣੀ ਫਰਮਾਇਸ਼ ਹੈ, ਕਿਉਂਕਿ ਉਹ ਪੁਰਾਣੇ ਬੰਦੇ ਨੇ ਅਤੇ ਉਹਨਾਂ ਪੁਰਾਣਾ ਰਾਗ ਇਹ ਸੁਣਿਆ ਹੇਮੰਤ ਰਾਗ। ਹੇਮੰਤ ਰਾਗ ਸਾਡੇ ਪਿਤਾ ਜੀ ਵੀ ਦੱਸਦੇ ਅਤੇ ਉਹ ਵੀ ਦੱਸਦੇ ਨੇ ਕਿ ਹੇਮੰਤ ਰਾਗ ਨੂੰ ਰਾਸ ਧਾਰੀਏ ਗਾਉਂਦੇ ਹੁੰਦੇ ਸਨ, ਅਤੇ ਉਹ ਬੜਾ ਇੱਕ ਪੁਰਾਤਨ ਰਾਗ ਹੈ, ਬੜਾ ਸੋਹਣਾ ਰਾਗ ਹੈ। ਆਓ, ਹੇਮੰਤ ਰਾਗ ਦੀ ਬੰਦਿਸ਼ ਭਾਈ ਗੁਰਦਾਸ ਜੀ ਦੀ ਰਚਨਾ ਆਜ ਮੋਹਰੇ ਆਏ ਹੈ, ਕੋਈ ਸ਼ਰਮਣ ਕਰੋ, 5-7 ਮਿੰਟ ਦੀ ਰਚਨਾ ਹੈ ਹੇਮੰਤ ਰਾਗ ਦੀ।

ਤੇ ਮਨ ਵਿੱਚ ਹੁਣੇ ਵਿਚਾਰ ਯਾਦ ਆਈ ਕਿ ਕੁਛ ਥੋੜਾ ਜਿਹਾ ਇਹਦੇ ਵਿੱਚ ਲਾਈਟ ਠੁਮਰੀ ਦੇ ਵਿੱਚ ਹੋ ਜਾਂਦਾ ਹੈ ਤੇ ਦਿਲ ਕੀਤਾ ਕਿ ਕੁਝ ਸਵਰ ਐਸੇ ਜਾਂ ਐਸੇ ਅੰਗ ਲਾ ਦਈਏ ਜਿਹੜਾ ਮਨ ਸਾਡਾ ਵੀ ਰਾਜੀ ਹੋਵੇ। ਇਸ ਵਾਸਤੇ ਆਓ, ਕਈ ਪ੍ਰੇਮੀ ਬੈਠੇ ਵੀ ਨੇ ਜਿਹੜੇ ਸੁਣਨਾ ਚਾਹੁੰਦੇ ਨੇ ਕਿ ਜਿਸ

ਲੋਕ ਜਿਹੜੇ ਰਾਗ ਗਾਉਂਦੇ ਨੇ, ਉਸ ਤੋਂ ਬਾਅਦ ਠੁਮਰੀ ਅੰਗ ਗਾਉਂਦੇ ਨੇ, ਉਹਦੇ ਵਿੱਚ ਫਿਰ ਸਵਰ ਸਵਰਾਂ ਦੀ ਮੁਰਕੀ ਤਾਨ ਉਹ ਲਾਉਂਦੇ ਨੇ, ਛੋਟੇ ਛੋਟੇ ਅੰਸ਼, ਛੋਟੇ ਛੋਟੇ ਅੰਗ। ਇਸ ਮੁਰਗੀ ਦੇ ਅੰਗ ਨੂੰ ਸਮਝਣ ਵਾਸਤੇ ਬੜਾ ਧਿਆਨ ਦੇ ਨਾਲ, ਇਕਾਗਰਤਾ ਨਾਲ ਬਹਿਣਾ ਪੈਂਦਾ ਹੈ, ਕਿਉਂਕਿ ਛੋਟੇ ਛੋਟੇ ਅੰਗ ਇਸ ਤਰ੍ਹਾਂ ਨਿਕਲ ਜਾਂਦੇ ਹਨ। ਇਸ ਵਾਸਤੇ ਆਓ, ਦੋ ਚਾਰ ਮਿੰਟ ਵਿੱਚ ਹੀ ਸਵਰਾਂ ਦਾ ਆਨੰਦ ਹੈ।

ਪਾਤਸ਼ਾਹ ਜੀ ਦੇ 52 ਕਵੀ ਰੱਖੇ ਸਨ ਅਤੇ 52 ਕਵੀਆਂ ਦੇ ਵਿੱਚੋਂ ਗਵਾਲ ਕਵੀ ਜੀ ਨੇ ਇੱਕ ਤਰਾਨਾ ਲਿਖ ਕੇ ਸਤਿਗੁਰਾਂ ਦੇ ਭੇਟ ਕੀਤਾ ਅਤੇ ਸਤਿਗੁਰੂ ਪਾਤਸ਼ਾਹ ਜੀ ਨੇ ਸ਼ਰਵਣ ਕੀਤਾ ਅਤੇ ਕਵੀ ਜੀ ਨੂੰ ਸ਼ਾਬਾਸ਼ ਦਿੱਤੀ। ਸਤਿਗੁਰੂ ਪਾਤਸ਼ਾਹ ਜੀ ਨੇ ਹੌਸਲਾ ਵਧਾਈ ਕਵੀ ਦੀ ਕੀਤੀ ਅਤੇ ਕਵੀ ਨੇ ਲਿਖਿਆ ਹੈ ਉਹ ਵੀ ਤਰਾਨਾ ਆਓ, ਬੜੇ ਪਿਆਰ ਦੇ ਨਾਲ ਆਓ ਸ਼ਰਵਣ ਕਰੋ। ਇਤੀ ਨੌਬਤ ਗਾਣਾ ਨਾਨਾ ਗਾਣਾ ਨਾਨਾ ਗਾਣਾ ਨਾਨਾ ਗਾਨੀਅਰ ਉਤ ਗਰਜੇ। ਇਹ ਆਪ ਜੀ ਨੇ ਕਈ ਵਾਰੀ ਸ਼ਰਵਣ ਕੀਤਾ ਹੈ ਤਰਾਨਾ, ਬਹੁਤ ਹੀ ਸੁੰਦਰ। ਇਹਦੀ ਉਠਾਨ ਐਸੀ ਹੈ, ਚੜ੍ਹਤ ਐਸੀ ਹੈ ਤਰਾਨੇ ਦੀ, ਲੈਕਾਰੀ ਐਸੀ ਹੈ। ਆਓ ਬੜੇ ਪਿਆਰ ਦੇ ਨੇ ਗਿਆਨੀ ਗਿਆਨ ਸਿੰਘ ਜੀ ਅਲਮਸਤ ਸਾਹਿਬ ਜੀ ਇਸ ਨੂੰ ਗਾਉਂਦੇ ਸਨ, ਬੜੇ ਪਿਆਰ ਨਾਲ ਸ਼ਰਵਣ ਕਰੋ। ਇਤੀ ਨੌਬਤ, ਇਤੀ ਤੋਂ ਭਾਵ ਹੈ ਬਹੁਤ ਜ਼ਿਆਦਾ ਅਤੇ ਨੌਬਤ ਤੋਂ ਭਾਵ ਹੈ ਨਗਾਰਾ। ਹੇ ਸਤਿਗੁਰੂ ਪਾਤਸ਼ਾਹ ਜੀ, ਕਵੀ ਕਹਿੰਦੇ ਆਪ ਜੀ ਦਾ ਨਗਾਰਾ ਜੋ ਹੈ ਉਹ ਇਸ ਤਰ੍ਹਾਂ ਵੱਜਦਾ ਹੈ। ਇਤੀ ਨੌਬਤ ਗਾਣਾ ਨਾਨਾ ਗਾਣਾ ਨਾਨਾ ਗਾਣਾ ਨਾਨਾ ਗਨੀਅਰ ਉਤ ਗਰਜੇ। ਜਿੱਦਾਂ ਗਨੀਅਰ ਤੋਂ ਭਾਵ ਹੈ ਕਾਲੇ ਬੱਦਲ, ਜਿਸ ਤਰ੍ਹਾਂ ਕਾਲੇ ਬੱਦਲਾਂ ਦੇ ਵਿੱਚ ਬਿਜਲੀ ਗਰਜਦੀ ਹੈ, ਹੇ ਸਤਿਗੁਰ ਇਸ ਤਰ੍ਹਾਂ ਆਪ ਜੀ ਦਾ ਰਣਜੀਤ ਨਗਾਰਾ ਗਰਜਦਾ ਹੈ। ਤੋ ਆਓ ਇਤੀ ਨੌਬਤ ਗਾਣਾ ਨਾਨਾ ਗਾਣਾ ਨਾਨਾ ਗਾਣਾ ਨਾਨਾ ਗਨੀਅਰ ਉਤ ਗਰਜੇ। ਇਤੀ ਰੁਦਰ ਸਰ ਚਲ ਉਜਾਤ ਹੈ ਜਾਗਰ ਦੀ ਜਲਵਰ ਉਤ ਵਰਸੇ। ਇਤਨ ਕਵੀ ਜਾਸ ਉਚਰ ਰਹੀ ਹੈ ਚਾਤਰਕ ਚਾਤਰਕ ਤੂੰ ਹੀ ਕਰੇ ਇੰਦਰਤ ਚੱਕਰਤ ਭਇਓ ਰਹੋ ਹੈ ਗੁਰੂ ਗੋਬਿੰਦ ਸਿੰਘ ਜਬੀ ਜੁੱਧ ਪੇ ਚੜੇ ਹੈ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੁੱਧ ਤੇ ਚੜ੍ਹਾਈ ਕੀਤੀ ਹੈ ਤੇ ਕਿਸ ਤਰ੍ਹਾਂ ਕੀਤੀ ਹੈ। ਆਓ ਇੰਦਰਤ ਚੱਕਰਤ ਭਇਓ ਰਹੇ, ਇੰਦਰ ਜਿਹੜਾ ਹੈ ਉਹ ਚੱਕਰਤ ਹੋ ਗਿਆ, ਹੈਰਾਨ ਹੋ ਗਿਆ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੁੱਧ ਤੇ ਚੜ੍ਹਾਈ ਕੀਤੀ ਹੈ। ਆਓ ਬੜੇ ਪਿਆਰ ਨਾਲ, ਇਸ ਤੋਂ ਬਾਅਦ ਸਮਾਪਤੀ ਹੈ ਕੀਰਤਨ ਦੀ, ਆਓ ਬੜੇ ਪਿਆਰ ਨਾਲ ਸ਼ਰਵਣ ਕਰੋ।

ਧੰਨ ਧੰਨ ਸਾਹਿਬ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜਗਤ ਦੇ ਕਲਿਆਣ ਕਰਤਾ ਮਨੁੱਖਤਾ ਦੇ ਹਾਮੀ ਦੁਖੀਆਂ ਤੇ ਗਰੀਬਾਂ ਨੂੰ ਹਿਕੜੀ ਨਾਲ ਲਾਉਣ ਵਾਲੇ ਸੰਸਾਰ ਦੀ ਕਲਿਆਣ ਕਰਨ ਵਾਲੇ ਸਤਿਗੁਰੂ ਸੱਚੇ ਪਾਤਸ਼ਾਹ ਸੋਰਠ ਮਹਿਲਾ ਪਹਿਲਾ ਵਿੱਚ ਕਿਰਪਾ ਕਰਦੇ ਨੇ। ਤੂੰ ਪ੍ਰਭ ਦਾਤਾ ਦਾਨ ਮਤ ਪੂਰਾ ਹਮ ਥਾਰੇ ਤੇ ਖਾਰੀ ਜੀਓ ਮੈਂ ਕਿਆ ਮੰਗੂ ਕਿਚ ਥਿਰ ਨਾ ਰਹਾਈ। ਤੂੰ ਦਾਤਾ ਹੈ ਤੇਰੇ ਕੋਲ ਸਾਰੀਆਂ ਦਾਤਾ ਨੇ ਤੂੰ ਦਾਤਾ ਦਾ ਮੁਜਸਮਾ ਹੈ ਪਰ ਸੋਚਣਾ ਤਾਂ ਮੈਂ ਹੈ ਭਈ ਮੈਂ ਮੰਗਾਂ ਕੀ। ਹੇ ਮਾਲਕ ਮੈਨੂੰ ਉਹ ਦਾਤ ਦੇ ਜਿਹੜੀ

ਫੁੱਲਾਂ ਦਾ ਸੋਹਣਾ ਜਿਹਾ ਗੁਲਦਸਤਾ ਬਣਾ ਕੇ ਪ੍ਰਭੂ ਦੀ ਮੂਰਤੀ ਨੂੰ ਚੜਾਉਣ ਵਾਸਤੇ ਮਾਲਣ ਤੁਰੀ ਜਾਵੇ ਤਾਂ ਅੱਗੋਂ ਭਗਤ ਜੀ ਮਿਲ ਪਏ, ਕਹਿਣ ਲੱਗੇ ਮਾਲਣੇ ਕਿੱਥੇ ਚੱਲੀ ਏ? ਕਹਿਣ ਲੱਗੀ ਮੈਂ ਇਹ ਗੁਲਦਸਤਾ ਫੁੱਲਾਂ ਦਾ ਲੈ ਕੇ ਪ੍ਰਭੂ ਨੂੰ ਭੇਟ ਕਰਨ ਚੱਲੀ ਆ। ਤਾਂ ਕਹਿਣ ਲੱਗੇ ਜਿਹੜੇ ਫੁੱਲ ਤੂੰ ਤੋੜ ਕੇ ਤੁਰੀ ਜਾ ਰਹੀ ਏ ਉਹਨਾਂ ਵਿੱਚ ਜੀਵ ਆਤਮਾ ਹੈ।

ਕਰਦੇ ਆਪ ਜੀ ਦੇ ਅਨੰਦ ਸੇਵਕੰਦ ਕੋਲੋਂ ਬੇਅੰਤ ਫੁੱਲਾਂ ਹੋਈਆਂ ਹੋਣਗੀਆਂ ਆਪ ਜੀ ਬਖਸ਼ਣ ਯੋਗ ਹੋ ਫੁੱਲਾਂ ਚੁੱਕਣ ਦੀ ਖਿਮਾ ਆਈਓ ਸੰਗਤਾਂ ਵੱਲੋਂ ਪਰਮ ਪੂਜ ਸਿੰਘ ਸਾਹਿਬ ਜੀ ਵੱਲੋਂ ਬੇਅੰਤ ਮਾਇਆ ਸ਼ੋਤ ਪੇਠ ਹਾਜ਼ਰ ਹੈ ਪਾਤਸ਼ਾਹ ਜੀ ਜਿਹਨਾਂ ਖਜ਼ਾਨੇ ਜਮਾਏ ਸੁੱਖ ਜਾਣੇ ਭਰਪੂਰ ਕਰਨੇ ਸੋਤ ਖਾਲਸਾ ਜੀ ਦੇ ਕਾਜ ਰਾਸ਼ ਕਰਨੇ ਹੁਕਮ ਹੋਇਆ ਜੀ ਪੰਜ ਮਿੰਟ ਦਾ ਸ਼ਬਦ ਮੰਤ ਕਰਦੇ ਕਿ ਕੀਰਤਨ ਕਰੀ ਜਾਈਏ ਸਵੱਈਏ ਮਹੱਲੇ ਚੌਥੇ ਕੇ ਜੀ ਦੇ ਵਿੱਚੋਂ ਟੇਕ ਹੈ ਸੱਚ ਸਾਜ ਸ੍ਰੀ ਨਿਵਾਸ ਆਦਿ ਪੁਰਖ ਸਦਾ ਤੂੰ ਹੀ ਵਾਹਿਗੁਰੂ

ਉੱਪਰ ਸਿੱਧਕ ਇੰਨਾ ਟੁੱਟ ਚੁੱਕਾ ਹੈ ਕਿ ਰਸਤੇ ਚ ਕੀ ਆਖਦੇ ਨੇ, ਕਹਿੰਦੇ ਬੜੇ ਚੰਗੇ ਵੇਲੇ ਨਿਕਲ ਆਏ। ਆਪਸ ਵਿੱਚ ਇੰਨਾ ਸਿੱਧਕ ਚਾਲੀਆਂ ਦਾ ਡਿੱਗ ਪਿਆ ਹੈ ਕਿ ਕਹਿੰਦੇ ਬੜੇ ਚੰਗੇ ਵੇਲੇ ਨਿਕਲ ਆਏ। ਹੁਣ ਤੇ ਗੁਰੂ ਵੀ ਚੰਦ ਦਿਨਾਂ ਦਾ ਪ੍ਰਾਹੁਣਾ ਹੈ ਉੱਥੇ। ਸੰਗਤ ਪਿਆਰ ਨਾਲ ਆਖੋ ਸਤਨਾਮ, ਅਰਦਾਸ ਕਰਿਓ ਸਿਰ ਜਾਏ ਤਾਂ ਜਾਏ ਮੇਰਾ ਸਿੱਖੀ, ਸਿਰ ਨਾ ਜਾਏ। ਹੁਣ ਬੜੇ ਖੁਸ਼ੀ ਨਾਲ ਆਉਂਦੇ ਨੇ, ਬਚ ਕੇ ਆ ਗਏ। ਆਏ ਇੱਧਰ ਮਾਝਾ ਜੇ ਮਾਲਵੇ ਦਾ ਇਲਾਕਾ ਵੱਖਰਾ, ਮਾਝੇ ਦਾ ਵੱਖਰਾ। ਇਹ ਸਰਦਾਰ ਸੀ ਭਾਈ ਮਾਨ ਸਿੰਘ, ਇਹਨਾਂ ਦਾ ਮੁਖੀ ਸੀ ਤੇ ਸਾਰੇ ਇਹ ਮਾਝੇ ਦੇ ਸੀ। ਸੁਭਾਲ ਵਾਲੇ ਬੰਦੇ ਜਦੋਂ ਪਹੁੰਚੇ ਤੇ ਹਰ ਕੋਈ ਆਪਣੇ ਆਪਣੇ ਘਰ ਜਾ ਰਿਹਾ। ਚਾਈ ਚਾਈ ਭਾਈ ਮਾਨ ਸਿੰਘ ਨੇ ਵੀ ਬੂਹਾ ਖੜਕਾਇਆ, ਘਰ ਜਾਵਾਂ ਪੁੱਤਰ ਦਾ ਮੂੰਹ, ਪਿਤਾ ਨੂੰ ਮਿਲਾਂ, ਮਾਤਾ ਨੂੰ ਮਿਲਾਂ, ਭੈਣ ਨੂੰ ਮਿਲਾਂ, ਪਤਨੀ ਨੂੰ ਮਿਲਾਂ। ਜਦੋਂ ਬੂਹਾ ਖੜਕਿਆ ਤੇ ਪਿਤਾ ਦੀ ਨਜ਼ਰ ਬਹੁਤੀ ਨਹੀਂ ਸੀ ਤੇ ਆਵਾਜ਼ ਦਿੰਦਾ, ਭਾਈ ਬੂਹਾ ਖੜਕ ਰਿਹਾ ਤੇ ਨਾਲ ਆਵਾਜ਼ ਆ ਰਹੀ ਹੈ, ਬੂਹਾ ਖੋਲੋ। ਮੈਨੂੰ ਤੇ ਇੰਜ ਲੱਗਦਾ ਪਿਆ ਮੇਰੇ ਪੁੱਤਰ ਦੀ ਆਵਾਜ਼। ਧੀਏ ਬੂਹਾ ਖੋਲ ਜਲਦੀ, ਜਲਦੀ ਬੂਹਾ ਖੋਲ। ਜਿਹੜੀਆਂ ਅੱਖਾਂ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਕਰਕੇ ਆਈਆਂ ਨੇ, ਉਹਨਾਂ ਅੱਖਾਂ ਦੇ ਮੈਂ ਵੀ ਦਰਸ਼ਨ ਕਰਾਂ। ਬੂਹਾ ਖੋਲਿਆ ਤੇ ਭਾਈ ਮਾਨ ਸਿੰਘ ਜਦੋਂ ਅੰਦਰ ਤੇ ਪਿਤਾ ਬਜ਼ੁਰਗ ਪੁੱਛਦਾ, ਮਾਸਿਆ ਭਾਈ ਮੇਰੇ ਧੰਨ ਭਾਗ, ਤੇਰੀਆਂ ਅੱਖਾਂ ਨੇ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਕੀਤੇ ਤੇ ਮੈਨੂੰ ਤੇਰੀਆਂ ਅੱਖਾਂ ਦੇ ਦਰਸ਼ਨ ਹੋ ਰਹੇ। ਅੱਜ ਸਦਕ ਵਾਲਿਆਂ ਦਾ ਹੁਣ ਮਾਨ ਸਿੰਘ ਚੁੱਪ। ਇਧਰੋਂ ਮਾਤਾ ਆ ਰਹੀ ਹੈ, ਸੋਟੀ ਹੱਥ ਚ ਫੜੀ ਹੈ, ਮੇਰਾ ਪੁੱਤਰ ਆਇਆ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚ ਇੰਨਾ ਚਿਰ ਸੇਵਾ ਕਰਕੇ। ਉਹ ਪੁੱਤਰ ਕੋਈ ਗੁਰੂ ਦੀ ਗੱਲ ਸੁਣਾ। ਉਧਰ ਵੇਖੋ ਸ਼ਰਮਿੰਦਗੀ, ਚੁੱਪ। ਕਹਿੰਦੇ ਭੈਣ ਪਾਣੀ ਲੈ ਕੇ ਆ ਰਹੀ ਹੈ, ਭਰਾ ਆਇਆ ਇੰਨਾ ਚਿਰ ਗੁਰੂ ਕਲਗੀਆਂ ਵਾਲੇ ਦੇ ਚਰਨਾਂ ਚ ਸੇਵਾ ਕਰਕੇ, ਜਲ ਛਕਾਵਾਂ। ਤੇ ਪਿਤਾ ਕਹਿੰਦਾ ਉਹ ਮਾਸਿਆ ਕੋਈ ਬੋਲਦਾ ਨੀ ਪਿਆ, ਚੁੱਪ ਖੜਾ। ਤੇ ਆਨੰਦਪੁਰ ਦੀ ਗੱਲ ਸੁਣਾ, ਕੋਈ ਗੁਰੂ ਗੋਬਿੰਦ ਸਿੰਘ ਦੀ ਗੱਲ ਸੁਣਾ।

ਅੱਜ ਲਿਖਿਆ ਕਿ ਪਿਤਾ ਬੇਹੋਸ਼ ਹੋ ਕੇ ਡਿੱਗ ਪਿਆ ਤੇ ਮਾਤਾ ਦੇ ਮੁਖ ਚੋਂ ਨਿਕਲਿਆ ਕਿ ਜਗਤ ਮੈਨੂੰ ਕੀ ਕਹੇਗਾ, ਤੇਰੇ ਵਰਗੀ ਕਲੰਕ, ਕਲੰਕ ਤਾਂ ਕਲੰਕ ਦੀ ਮਾਂ ਵਾ ਮੈਂ। ਭੈਣ ਪਾਣੀ ਵੀ ਵਾਪਸ ਲੈ ਗਈ ਕਿ ਜਿਹੜਾ ਗੁਰੂ ਤੋਂ ਬੇਮੁਖ ਹੋ ਕੇ ਆ ਗਿਆ ਉਹਨੂੰ ਪਾਣੀ ਕਿਹਾ। ਅੱਜ ਪਤਾ ਲੱਗਾ ਕਿ ਇੱਕ ਗੁਰੂ ਦਾ ਹੱਥ ਸਿਰ ਤੋਂ ਉੱਠ ਗਿਆ ਤੇ ਸਾਰਾ ਜਮਾਨਾ ਹੀ ਆਪਣਾ ਨਹੀਂ ਹੋਇਆ।

ਤਾਨੇ ਵੱਜਦੇ ਕੋਈ ਅਸੀਂ ਤੇ ਖੁਸ਼ ਸਾਂ ਘਰ ਆ ਰਹੇ ਹਾਂ ਇੱਥੇ ਤੇ ਸਾਨੂੰ ਕਿਸੇ ਨੇ ਮੂੰਹ ਵੀ ਨਹੀਂ ਲਾਇਆ ਇਹ ਹਕੀਕਤ ਜੇ ਪਿਆਰੇ

ਸਾਰੇ ਜਗ ਤੇ ਆਖੋ ਸਤਨਾਮ। ਖੱਟ ਹੱਤਿਆ ਕੇ ਤੁਲ ਹੈ ਜੋ ਗੁਰੂ ਤੇ ਸਿੱਖ ਫਿਰ ਜਾ। ਇੱਕ ਹੱਤਿਆ 96 ਕਰੋੜ, ਇਹਨੂੰ 6 ਨਾਲ ਗੁਣਾ ਦੇ ਗਏ 576 ਕਰੋੜ। 6 ਹੱਤਿਆਂ ਦੇ ਤੁਲ ਇਹਨੂੰ ਗਿਣਿਆ ਗਿਆ ਜਦੋਂ ਕਿਤੇ ਸਿੱਖ ਗੁਰੂ ਤੋਂ ਫਿਰ ਗਿਆ। ਸਾਹਿਬ ਸੰਕਟ ਮੈਂ ਸੇਵਕ ਭਜੇ। ਕੁਦਰਤੀ ਗੱਲ ਕਹਿੰਦੇ ਗੁਰੂ ਦੇ ਦੁਆਰੇ ਜਾਈਏ ਜੋ ਅੰਦਰ ਚੱਲ ਰਿਹਾ ਜਵਾਬ ਵੀ ਉਹਦਾ ਮਿਲਦਾ। ਇਹ 40 ਦੇ 40 ਗੁਰਦੁਆਰੇ ਇਕੱਠੇ ਹੋਏ, ਕਥਾ ਲੱਗੀ ਸੀ 96 ਕਰੋੜ ਪਾਪ ਦੇ, 1 ਹੱਤਿਆ, 6 ਹੱਤਿਆ ਤੇ 1 ਵੱਡੀ ਹੱਤਿਆ ਕਿ ਸਿੱਖ ਗੁਰੂ ਤੋਂ ਫਿਰ ਗਿਆ।

ਇਹਨਾਂ ਨੇ ਤੇ ਬਦਾਵਾ ਲਿਖਿਆ 7 ਮਹੀਨੇ ਭੁੱਖੇ ਰਹਿ ਕੇ ਤੇ ਕਈ ਸਾਡੇ ਵਰਗੇ 50-50 ਲੱਖ ਦੀ ਕੋਠੀ ਚ ਰਹਿ ਕੇ ਵੀ ਬਦਾਵਾ ਲਿਖ ਕੇ ਬੈਠੇ ਨੇ। ਆਖੋ ਸਤਨਾਮ, ਅਸੀਂ ਗੁਰੂ ਵਾਲੇ ਨਹੀਂ ਬਣਦੇ। ਬਾਬਾ ਜੀ ਕਹਿੰਦੇ ਸੀ ਇਹਨਾਂ ਨੇ ਤੇ ਲਿਖਿਆ ਬਦਾਵਾ ਕਾਲੀ ਸ਼ਾਹੀ ਨਾਲ ਤੇ ਲਾਲ ਸ਼ਾਹੀ ਨਾਲ ਮਿਟਾ ਲਿਆ, ਉਹ ਸਾਨੂੰ ਤੇ ਉਹ ਵੀ ਨਹੀਂ ਲਾਣ ਦੀ ਲੋੜ, ਮਿਟਾ ਲਈ। ਅੱਜ ਦਿਹਾੜਾ ਮਨਾ ਰਹੇ ਹੋ ਟੁੱਟੀਆਂ ਨੂੰ ਗੰਢਣ ਵਾਲਾ, ਦਰਸ਼ਨ ਕਰਦੇ ਹੋ ਟਿੱਬੀ ਸਾਹਿਬ, ਦਮਦਮਾ ਸਾਹਿਬ ਤੋਂ 3 ਕਿਲੋਮੀਟਰ ਤੇ ਟਿੱਬੀ ਸਾਹਿਬ ਦੇ ਬਿਲਕੁਲ ਕੋਲ ਖਤਰਾਣੇ ਦੀ ਢਾਲ। ਇਹ 40 ਸਿੰਘ ਗੁਰੂ ਨੂੰ ਲੱਭਦੇ ਲੱਭਦੇ ਉੱਥੇ ਆ ਪਹੁੰਚੇ। ਪਤਾ ਲੱਗਾ ਵੀ ਗੁਰੂ ਸਾਹਿਬ ਟਿੱਬੀ ਸਾਹਿਬ ਤੇ ਫੌਜਾਂ ਮਗਰੋਂ ਆ ਰਹੀ ਹੈ। ਇਹ ਢਾਬ ਕਹਿੰਦੇ ਨੇ ਜਿੱਥੇ ਪਾਣੀ ਹੋਵੇ ਧਿਆਨ ਦੇ। ਕਹਿੰਦੇ ਉਹ ਖਤਰਾਣੇ ਦੀ ਢਾਬ ਸੋਚਿਆ ਵੀ ਉਹ ਫੌਜਾਂ ਜਿਹੜੀਆਂ ਕਲਗੀਧਰ ਪਾਤਸ਼ਾਹ ਦਾ ਪਿੱਛਾ ਕਰ ਰਹੀਆਂ, ਆਨੰਦਪੁਰ ਦਾ ਕਿਲਾ ਉਦੋਂ ਛੱਡਿਆ ਜਾ ਚੁੱਕਾ ਵੀ ਇੱਥੇ ਆਣਗੀਆਂ, ਅਸੀਂ ਜਿੰਨਾ ਸਮਾਂ ਇਹ 40 ਦੇ 40 ਲੱਖਾਂ ਨਾਲ ਮੁਕਾਬਲਾ ਕਰਕੇ ਰੋਕ ਸਕੀਏ ਉਹਨਾਂ ਨੂੰ ਰੋਕੀਏ। ਉੱਚੀਆਂ ਉੱਚੀਆਂ ਸੋਟੀਆਂ ਤੇ ਰੱਸੀਆਂ ਬੰਨ ਕੇ ਕਛਹਿਰੇ ਪਾ ਤੇ, ਤੋਲੀਏ ਪਾ ਤੇ, ਕਹਿੰਦੇ ਦੁਸ਼ਮਣ ਦੀਆਂ ਫੌਜਾਂ ਨੇ ਦੂਰੋਂ ਵੇਖ ਕੇ ਆਖਿਆ, ਕਹਿੰਦੇ ਉਹ ਗੁਰੂ ਗੋਬਿੰਦ ਸਿੰਘ ਡੇਰਾ ਲਾ ਕੇ ਬੈਠਾ, ਕਰੋ ਹਮਲਾ। ਹਮਲਾ ਹੋ ਰਿਹਾ, ਇਧਰੋਂ 40 ਸਿੰਘ ਵੀ ਕਾਰਵਾਈ ਕਰ ਰਹੇ ਨੇ। ਹੁਣ ਥੋੜਾ ਜਿਹਾ ਹੀ ਸਮਾਨ ਸੀ ਉਹ ਮੁੱਕ ਗਿਆ ਤੇ ਫਿਰ ਸ੍ਰੀ ਸਾਹਿਬਾਂ ਕੱਢ ਲਈ। ਹੁਣ ਹੱਥੋ ਹੱਥੀ ਜੰਗ ਹੋ ਰਹੀ ਹੈ ਤੇ ਟਿੱਬੀ ਸਾਹਿਬ ਤੋਂ ਮੇਰੇ ਮਹਾਰਾਜ ਜੀ ਜੰਗ ਵੇਖ ਰਹੇ। ਜੰਗ ਵੇਖ ਵੇਖ ਕੇ ਕਹਿੰਦੇ ਨੇ ਦਇਆ ਸਿੰਘ ਇਹ ਕਿਹੜਾ ਮੁਕਾਬਲਾ ਹੋ ਰਿਹਾ, ਇੰਨੀ ਕੁ ਖੁਸ਼ਬੂ ਹਵਾ ਵਿੱਚੋਂ ਆਉਂਦੀ ਪਈ ਹੈ, ਇੱਕ ਪਾਸੇ ਆਪਣੇ ਨੇ, ਇੱਕ ਪਾਸੇ ਆਪਣੇ ਨੇ। ਕਹਿੰਦੇ ਇਧਰੋਂ ਮਹਾਰਾਜ ਵੀ ਤੀਰ ਛੱਡਦੇ ਪਏ ਨੇ ਟਿੱਬੀ ਸਾਹਿਬ। ਜਦੋਂ ਮਹਾਰਾਜ ਤੀਰ ਛੱਡਦੇ ਨੇ ਸਿੰਘਾਂ ਦਾ ਹੌਸਲਾ ਹੋਰ ਬੁਲੰਦ ਹੁੰਦਾ, ਕਿਉਂਕਿ ਸਤਿਗੁਰ ਦੇ ਤੀਰ ਦੇ ਨਾਲ ਮੇਰਾ ਤੀਰ ਨਹੀਂ ਆਉਂਦਾ, ਨਾਲ ਸ਼ਹੀਦੀ ਫੌਜਾਂ ਦੀ। ਗੱਜ ਕੇ ਆਖੋ ਸਤਨਾਮ। ਬੰਦਾ ਸਿੰਘ ਬਹਾਦਰ ਨੂੰ ਦਿੱਤੇ ਸੀ ਨਾ 5 ਤੀਰ, ਤੇ ਆਖਿਆ ਸੀ ਇਹਨੂੰ ਤੀਰ ਨਾ ਸਮਝੀ, 5 ਤੀਰਾਂ ਦੇ ਨਾਲ ਤੈਨੂੰ ਕੋਈ ਪਹਿਰਾ ਦਿੱਤਾ। ਉਹ ਅਕਾਲੀ ਸ਼ਹੀਦੀ ਫੌਜਾਂ ਕਹਿੰਦੇ ਜਦੋਂ ਫਿਰ ਜੰਗ ਸਮਾਪਤ ਹੋਈ, ਉਹ ਫੌਜਾਂ ਨੇ ਵੇਖਿਆ ਢਾਬ ਤੇ ਸੁੱਕੀ ਹੈ, ਪਾਣੀ ਹੈ ਨਹੀਂ। ਜੇ ਅੱਗੇ ਗਏ ਪਿਆਸੇ ਨਾ ਮਰ ਜਾਈਏ, ਸਾਰੀਆਂ ਫੌਜਾਂ ਪਿੱਛੇ ਮੁੜ ਗਈਆਂ ਤੇ ਕਲਗੀਧਰ ਪਾਤਸ਼ਾਹ ਜਦੋਂ ਫਿਰ ਉਹ ਖਤਰਾਣੇ ਦੀ ਢਾਬ ਤੇ ਆਏ, ਅਨੇਕਾਂ ਮੁਗਲਾਂ ਦੇ ਸਰੀਰ ਮਰੇ ਪਏ ਨੇ ਤੇ ਅਨੇਕਾਂ ਇਧਰੋਂ ਸਿੰਘ ਜਿਹੜੇ ਉਹ

ਇਹ ਆਪਣਾ ਹੈ। ਕਹਿੰਦੇ 39 ਸਰੀਰ ਕੱਢੇ ਬਾਹਰ ਤੇ ਸਾਧ ਸੰਗਤ ਜੀਂਦਾ ਇੱਕ ਵੀ। ਮਾਂ ਭਾਈ ਦਿਆ ਸਿੰਘ ਹੋਰ ਕਹਿੰਦੇ ਪਤਾ ਨੀ ਕਿੰਨੀਆਂ ਲੋਥਾਂ ਪਰੇ ਕਰਕੇ ਤੇ ਇੱਕ ਕੱਢਿਆ ਤੇ ਭਾਈ ਦਇਆ ਸਿੰਘ ਕਹਿੰਦੇ ਜੀ ਥੋੜਾ ਥੋੜਾ ਸਾਹ ਚੱਲਦਾ ਪਿਆ। ਜਦੋਂ ਉਹਨੂੰ ਵੇਖਿਆ ਤੇ ਕਹਿਣ ਲੱਗਿਓ ਇਹ ਤੇ ਮਹਾਂ ਸਿੰਘ ਆਪਣੇ ਗੋਦੀ ਵਿੱਚ ਉਹਦਾ ਸਿਰ ਲਿਆ ਤੇ ਲਿਬੜਿਆ ਹੋਇਆ ਲਹੂ ਨਾਲ ਚਿਹਰਾ ਪਹਿਲੇ ਸਾਧ ਸੰਗਤ ਆਪਣੇ ਮੁੱਖ ਨਾਲ ਚੁੰਮਿਆ। ਵਰ ਦਿੱਤੇ ਇਹ ਮੇਰਾ 5000 ਇਹ ਮੇਰਾ 10000। ਜਲ ਮੰਗਾਇਆ ਤੇ ਚਿਹਰਾ ਲਹੂ ਦਾ ਭਿੱਜਿਆ ਪੂੰਜਿਆ ਅੱਖਾਂ ਖੁੱਲੀਆਂ ਭਾਈ ਮਾਂ ਸਿੰਘ ਜੀ ਦੀਆਂ ਤੇ ਹੈਰਾਨ ਹੋ ਗਿਆ ਕਿ ਮੇਰਾ ਸਿਰ ਗੁਰੂ ਗੋਬਿੰਦ ਸਿੰਘ ਜੀ ਦੀ ਗੋਦ ਵਿੱਚ ਜਿਹੜਾ ਭਾਈ ਮਾਨ ਸਿੰਘ ਅੱਖਾਂ ਖੋਲਦਾ ਤੇ ਹੈਰਾਨ ਹੁੰਦਾ ਗੁਰੂ ਗੋਬਿੰਦ ਸਿੰਘ ਦੀ ਗੋਦ ਵਿੱਚ ਮੇਰਾ ਸਿਰ ਇਹ ਸੁਪਨਾ ਕਿ ਹਕੀਕਤ ਹੈ। ਮਹਾਰਾਜ ਹੱਸ ਕੇ ਕਹਿੰਦੇ ਮਾਨ ਸਿੰਘ ਸੁਪਨਾ ਨਹੀਂ ਹਕੀਕਤ ਹੈ।

ਸੱਚਖੰਡ ਦੇ ਬੂਹੇ ਅੱਗੇ ਉਹ ਬੇਦਾਵਾ ਲਿਖਿਆ, ਤੂੰ ਮੇਰਾ ਗੁਰੂ ਨਹੀਂ ਤੇ ਮੈਂ ਤੇਰਾ ਨਹੀਂ। ਜੇ ਕਿਰਪਾ ਕੀਤੀ ਵਾ ਤੂੰ ਆਈ ਵਿਧ ਬਣਾਈ ਏ, ਜਿਹੜੇ ਚੰਦ ਸਵਾਸ ਮੈਂ ਲੈ ਰਿਹਾ ਵਾ, ਕਿਰਪਾ ਕਰੋ, ਹੋਰ ਕੁਝ ਨਹੀਂ ਮੰਗਦੇ, ਉਹ ਬੇਦਾਵਾ ਪੜ। ਜੇ ਕੋ ਗੁਰ ਤੇ ਬੇਮੁਖ ਹੋਵੇ ਗਿਨ ਸਤਿਗੁਰ ਮੁਕਤ ਨਾ ਪਾ। ਪਾਵੇ ਮੁਕਤ ਨਾ ਹੋਰ ਥੇ ਕੋਈ ਪੁੱਛੋ ਭਵੇਕੀਆਂ ਜਾ। ਜਿਹੜਾ ਵੀ ਕੋਈ ਤੁਹਾਡੇ ਚੋਂ ਗੁਰੂ ਵਾਲਾ ਨਹੀਂ ਬਣਿਆ, ਕੋਈ ਬਹੁਤੇ ਬੋਝ ਨਹੀਂ, ਬੈਨ ਨਹੀਂ, ਅੰਦਰਲਾ ਡਰ ਹੈ ਸਾਡਾ। ਪੁੱਛੋ ਭਵੇਕੀ ਹੈ ਜਾ। ਅਨੇਕ ਜੂਨੀ ਭਰਮ ਆਵੇ ਬਿਨ ਸਤਿਗੁਰੂ ਮੁਕਤ ਨਾ ਪਾਏ। ਦਰਗਾਹ ਦੇ ਬੂਹੇ ਬੰਦ ਨੇ, ਗਰੀਬ ਨਵਾਜ਼ ਉਹ ਬੇਦਾਵਾ। ਕਿਸੇ ਕਵੀ ਨੇ ਲਿਖਿਆ, ਪੁੱਤਰ ਵੀ ਹੋਰ ਵੀ ਸਭ ਕੁਝ ਸ਼ਹੀਦ, ਸਭ ਕੁਝ ਚਲਾ ਗਿਆ, ਕਈ ਕੁਝ ਬਸਤਰ ਬਦਲੇ ਗਏ ਕਈ ਵਾਰ, ਕਈ ਕੁਝ ਹੋ ਗਿਆ, ਪਰ ਕਮਰ ਕੱਸੇ ਨਾਲ ਉਹ ਬੇਦਾਵਾ ਸੰਭਾਲਿਆ, ਗੁਰੂ ਨੂੰ ਉਡੀਕੇ ਮੇਰੇ ਸਿੱਖ ਆਉਣਗੇ। ਫਿਰ ਕਵੀ ਨੇ ਲਿਖਿਆ, ਮਹਾਂ ਸਿੰਘ ਜੀ ਪਿਆਰੇ ਤੁਸੀਂ ਬਖਸ਼ੇ ਗਏ ਸਾਰੇ, ਕਿਹੜਾ ਸੀਸ ਧਰਮ

ਪਿਆਰ ਦੀ ਸਾਖੀ ਚ ਲਿਖਿਆ ਕਿ ਜਦੋਂ ਸ਼ਬਦ ਦੀ ਧੁਨੀ ਲੱਗੀ ਸੀ ਤੇ ਉਸੇ ਧੁਨੀ ਵਿੱਚ ਹੀ ਖੀਰਲਾ ਸਵਾਸ ਭਾਈ ਮਾਨ ਸਿੰਘ ਨੇ ਲਿਖਿਆ। ਮੋਏ ਮਰਨੇ ਕਾ ਚਾਓ ਹੈ ਮਰੋ ਤਾਂ ਹਰ ਗੇ ਦੁਆਰ। ਜਦੋਂ ਸਵਾਸ ਖੀਰਲਾ ਨਿਕਲਿਆ ਤੇ ਗੁਰੂ ਗੋਬਿੰਦ ਸਿੰਘ ਕਹਿੰਦੇ ਉਹ ਦਇਆ ਸਿੰਘ ਇਹਨੇ ਹੋਰ ਕੋਈ ਚੀਜ਼ ਤੇ ਮੰਗੀ ਨਹੀਂ, ਹੁਣ ਚਲਾ ਗਿਆ ਦਰਗਾਹ ਨੂੰ, ਚੰਗਾ ਇਹਨੇ ਨਹੀਂ ਮੰਗੀ ਮੈਂ ਦੇਣਾ। ਆਖੋ ਸਤਨਾਮ। ਇਹਨੇ ਨਹੀਂ ਮੰਗੀ ਮੈਂ ਦੇਣਾ, ਫਿਰ ਪਤਾ ਕੀ ਦਿੱਤੀ ਪਹਿਲੀ ਚੀਜ਼? ਕਹਿਣ ਲੱਗੇ ਇਹਨੇ ਨਹੀਂ ਮੰਗਦੀ ਮੰਗੀ ਮੈਂ ਦੇਣਾ, ਇਹਨਾਂ ਚਾਲੀਆਂ ਦੇ ਚਾਲੀਆਂ ਨੂੰ ਮੁਕਤੇ ਦਾ ਖਿਤਾਬ ਮਿਲੇਗਾ। ਖਿਤਾਬ ਦਿੱਤਾ ਮੁਕਤ, ਤਾਂ ਅਸੀਂ ਕਹਿੰਦੇ ਹਾਂ ਚਾਲੀ ਮੁਕਤੇ। ਮਹਾਰਾਜ ਕਹਿੰਦੇ ਮੁਕਤੇ ਦਾ ਖਿਤਾਬ ਤੇ ਰੋਜ਼ ਦੀ ਅਰਦਾਸ ਵਿੱਚ ਇਹਨਾਂ ਦਾ ਵੀ ਨਾਂ ਲਿਆ ਜਾ। ਆ ਦੂਜੀ ਚੀਜ਼ ਦਿੱਤੀ, ਮੁਕਤੇ ਦਾ ਖਿਤਾਬ ਦਿੱਤਾ, ਰੋਜ਼ ਦੀ ਅਰਦਾਸ ਵਿੱਚ ਨਾਂ ਤੁਸੀਂ ਲੈਂਦੇ ਹੋ, ਤੇ ਤੀਸਰੀ ਗੱਲ ਕੀ ਆਖੀ? ਓਏ ਅੱਜ ਦੇ ਦਿਨ ਜਿੱਥੇ ਉਹ ਕੋਤਕ ਹੋਇਆ ਮੁਕਤਸਰ ਗੁਰਦੁਆਰਾ, ਮੁਕਤਿਆਂ ਦੇ ਨਾਂ ਨਾਲ ਮੁਕਤਸਰ, ਕਹਿਣ ਲੱਗੇ ਅੱਜ ਦੇ ਦਿਨ ਸਾਲ ਬਾਅਦ ਜਿਹੜਾ ਵੀ ਫਿਰ ਇੱਥੇ ਦਰਸ਼ਨ ਕਰਨ ਆਇਆ ਕਰੇਗਾ ਸੱਚੇ ਹਿਰਦੇ ਦੇ ਨਾਲ, ਤੇ ਉਹਦੀ ਵੀ ਜਿਹੜਾ ਸੱਚੇ ਹਿਰਦੇ ਨਾਲ ਆਏਗਾ ਉਹਦੀ ਵੀ ਗੁਰੂ ਘਰ ਵਿੱਚ ਮੁਕਤੀ ਧਿਆਨ ਦੇਣਾ। ਤੇ ਕਹਿਣ ਲੱਗੇ ਫਿਰ ਜਿਹੜਾ ਸੰਗਤ ਵਿੱਚ ਬਹਿ ਕੇ ਇਹ ਸਾਖੀ ਪ੍ਰੇਮ ਨਾਲ ਸੁਣੇਗਾ, ਪ੍ਰੇਮ ਨਾਲ ਸਾਖੀ ਸੁਣੇਗਾ ਤੇ ਆਪਣੀ ਕਮਜ਼ੋਰੀ ਲੱਭੇਗਾ ਕਿ ਮੈਂ ਵੀ ਵਿਛੜਿਆ ਮਿਲ ਜਾਵਾਂ, ਉਹਦੇ ਵੀ ਪਿਆਰ ਨਾਲ ਸੁਣਨ ਵਾਲੇ ਦੀ ਵੀ ਮੁਕਤੀ ਆਖੋ। ਸਤਨਾਮ। ਅਰਦਾਸ ਕਰੋ ਸਾਰੇ, ਜਿੱਥੇ ਜਿੱਥੇ ਕਮਜ਼ੋਰੀ ਹੈ ਜੋਧੜੀ ਕਰੋ ਸਤਿਗੁਰੂ, ਸਾਡੀ ਵੀ ਟੁੱਟੀ ਖੰਡੋ।

ਉਹ ਬੜਾ ਭਾਰਾ ਹੈ ਜਿਦਾਂ ਆਪਾਂ ਬੜੇ ਮੋਟਾ ਤੇਗਾ ਲਾ ਕੇ ਝਟਕਾ ਮਾਰਦਾ, ਉਹ ਭਾਰਾ ਹੁੰਦਾ ਨਾ, ਦੋਨੋਂ ਹੱਥਾਂ ਨਾਲ ਫੜ ਕੇ ਲੜਦੇ ਆ ਤੇਗਾ ਨਾਲ। ਲੇਕਿਨ ਜਿਹੜੇ ਹਲਕੇ ਹੁੰਦੇ ਆ ਨਾ, ਹੈ ਨਾ, ਹਲਕੇ ਵਾਲੇ ਉਹ ਥੋੜਾ ਤੇਜ਼ ਜਾਂਦੇ ਆ। ਜਿਦਾਂ ਕਮੰਦ ਕੋਟੜਾ ਦੇਖਿਆ ਹੋਇਆ ਨਾ, ਇਟਸ ਅ ਲੌਂਗ ਚੇਨ ਵਿਦ ਅ ਸਪਾਈਕ ਬਾਲ ਐਟ ਦੀ ਐਂਡ ਐਂਡ ਯੂ ਆਰ ਹੋਲਡਿੰਗ ਦ ਮੈਟਲ ਹੈਂਡਲ। ਉਹ ਬੜੇ ਤੇਜ਼ ਚੱਲਦੇ ਆ, ਉਹ ਲਾਈਟ ਹੁੰਦੇ ਆ। ਜਿਦਾਂ ਆਪਾਂ ਅੰਤਰਾਏ ਚ ਬੋਲਦੇ ਹਾਂ ਨਾ,

ਅਸੀਂ ਸ਼ਸਤਰ ਦੇ ਪੂਜੇ ਕਰ ਰਹੇ ਹਾਂ ਹੁਣ। ਇਹ ਸ਼ਸਤਰ ਨਾਮ ਮਾਲਾ ਹੈ, ਅਸੀਂ ਸ਼ਸਤਰਾਂ ਦੇ ਗਿਣਦੇ ਹਾਂ, ਉਹਦੇ ਨਮਸਕਾਰ ਕਰਦੇ ਹਾਂ। ਯਹੀ ਹਮਾਰਾ ਪੀਰ। ਬਸ ਮਾਫ ਕਰਨਾ ਵੀ ਮੈਂ ਸ਼ਬਦ ਰੁਕ ਲਿਆ, ਪਰ ਮੈਂ ਥੋੜਾ ਸ਼ੇਅਰ ਕਰਨਾ ਚਾਹ ਰਿਹਾ ਜਿਹੜਾ ਆਨੰਦ ਸਾਨੂੰ ਆ ਰਿਹਾ ਸੀ ਰਿਆਜ਼ ਦੇ ਵਿੱਚ, ਥੋੜਾ ਤੁਹਾਨੂੰ ਪਤਾ ਲੱਗ

ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਉਚਾਰਨ ਕੀਤੀ ਬਾਣੀ ਦੇ ਵਿੱਚੋਂ ਹੈ ਜੀ। ਟੇਕ ਹੈ ਕਹਿਓ ਪ੍ਰਭੂ ਸੁਪਾਕ ਹੋ, ਕਿਸੂ ਨਾ ਕਾਂਧ ਰਾਖ ਹੋ, ਕਿਸੂ ਨਾ ਪੇਖ ਬੀਜ ਹੋ, ਅਲੇਖ

क्योंकि जदों बारंग बार असी परमात्मा नूं चेते करांगे ए माया दा हित माया दा मोह मिट जाएगा, माया दा मोह हट जाएगा। हुण सतगुरु बारंग बार सानूं एही उपदेश दे रहे ने। सो नाल नाल मैं गुरु साहब दे बाल लीला भी तुहाडे समक्ष रख रहे हां। कहिंदे ने जिस वेले पांधा जी तों ਇਹ ਪ੍ਰਸੰਨਤਾ ਕਰਕੇ ਕਾਲੂ ਜੀ ਘਰ ਆਏ, ਹੁਣ ਮਨ ਵਿੱਚ ਵਿਚਾਰ ਆਈ ਕਿ ਜਿੰਨੀ ਵਿਦਿਆ ਪੜ੍ਹੀ ਜਾਏ ਓਨੀ ਘੱਟ ਹੈ, ਕਿਉਂ ਨਾ ਹੋਵੇ ਅੱਜ ਨਾਨਕ ਜੀ ਨੂੰ ਫਾਰਸੀ ਵੀ ਪੜ੍ਹਾਈ ਜਾਏ। ਹੁਣ ਫਾਰਸੀ ਪੜ੍ਹਨ ਵਾਸਤੇ ਜਿਸ ਵੇਲੇ ਮੁੱਲਾ ਜੀ ਪਾਸ ਕਾਲੂ ਜੀ ਨਾਨਕ ਜੀ ਨੂੰ ਲੈ ਗਏ, ਮੁੱਲਾ ਜੀ ਇਹ ਮੇਰਾ ਪੁੱਤਰ ਬੜਾ ਸੁਗੜ ਸਿਆਣਾ ਹੈ, ਬੜੀ ਚੰਗੀ ਬੁੱਧੀ ਵਾਲਾ ਹੈ, ਇਹ ਲੋ ਕੁਝ ਮਠਿਆਈ ਤੇ ਕਹਿੰਦੇ ਨੇ ਇੱਕ ਰੁਪਇਆ। ਕਾਲੂ ਜੀ ਨੇ ਮੁੱਲਾ ਜੀ ਨੂੰ ਦੇ ਕੇ ਨਾਨਕ ਜੀ ਨੂੰ ਮੁੱਲਾ ਜੀ ਪਾਸ ਬਿਠਾ ਦਿੱਤਾ, ਇਹਨੂੰ ਬੜੇ ਪਿਆਰ ਨਾਲ ਪੜਾਣਾ, ਮੈਂ ਚਾਹਨਾ ਮੇਰਾ ਪੁੱਤਰ ਹਰ ਗੁਣ ਵਿੱਚ ਪ੍ਰਵੀਨ ਹੋਵੇ। ਤੇ ਜਿਸ ਵੇਲੇ ਧੰਨ ਗੁਰੂ ਨਾਨਕ ਪਾਤਸ਼ਾਹ ਦੀ ਪੱਟੀ ਤੇ ਇਸ ਮੁੱਲਾ ਨੇ ਅਲਫ ਬੇ ਲਿਖਿਆ, ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਨੇ ਪੜ੍ਹਿਆ। ਹੁਣ ਕਹਿੰਦੇ ਨੇ ਮੁੱਲਾਂ ਦੇ ਪੜਾਣ ਵਿੱਚ ਤੇ ਦੇਰ ਹੁੰਦੀ ਹੈ, ਗੁਰੂ ਨਾਨਕ ਪਾਤਸ਼ਾਹ ਦੇ ਪੜ੍ਹਨ ਵਿੱਚ ਦੇਰ ਨਾ ਹੁੰਦੀ, ਐਨ ਸਰਲ ਪੜ੍ਹਦੇ ਜਾਂਦੇ। ਹੁਣ ਮੁੱਲਾ ਮਨ ਵਿੱਚ ਸੋਚਦਾ, ਕਹਿੰਦਾ ਮੁੱਲਾ ਜਿਹੜੇ 10 ਸਾਲ ਤੋਂ ਤੇਰੇ ਕੋਲ ਬੱਚੇ ਪੜ੍ਹ ਰਹੇ ਨੇ ਉਹ ਵੀ ਇੰਨੇ ਪਿਆਰ ਨਾਲ ਤੇ ਇੰਨੀ ਛੇਤੀ ਝਟਪਟ ਨਹੀਂ ਪੜ੍ਹਦੇ ਜਿੰਨੀ ਜਲਦੀ ਗੁਰੂ ਨਾਨਕ ਪੜ੍ਹ ਰਹੇ ਨੇ। ਮੈਨੂੰ ਜਾਪਦਾ ਇਹ ਕਿਤੇ ਪਹਿਲੇ ਹੀ ਪੜੇ ਹੋਏ ਨੇ, ਜਿਹੜੇ ਇਕਦਮ ਸਾਰੀਆਂ ਗੱਲਾਂ ਮੇਰੇ ਨਾਲ ਬੋਲੀ ਜਾ ਰਹੇ ਨੇ। ਐਸਾ ਮੁੱਲਾ ਦੇ ਮਨ ਅੰਦਰ ਖਿਆਲ ਆਇਆ। ਹੁਣ ਗੁਰੂ ਨਾਨਕ ਪਾਤਸ਼ਾਹ ਜਿਸ ਵੇਲੇ ਪੜ੍ਹਦੇ ਨੇ, ਅੱਜ ਹੁਣ ਸਾਰੇ ਪਾਸੇ ਚਰਚਾ ਫੈਲ ਗਈ ਕਿ ਫਾਰਸੀ ਇਤਨੀ ਔਖੀ ਪੜ੍ਹਾਈ ਗੁਰੂ ਨਾਨਕ ਨੇ ਇਤਨੀ ਜਲਦੀ ਪੜ੍ਹ ਲਈ ਹੈ। ਹੁਣ ਕਹਿੰਦੇ ਨੇ ਪੂਰੀ ਤਲਵੰਡੀ ਵਿੱਚ ਚਰਚਾ ਫੈਲ ਗਈ, ਕਾਲੂ ਮਹਿਤੇ ਪਟਵਾਰੀ ਦਾ ਪੁੱਤਰ ਨਾਨਕ ਬਹੁਤ ਲਾਇਕ ਹੈ, ਬਹੁਤ ਬੁੱਧੀਮਾਨ ਹੈ, ਸਭ ਤੋਂ ਔਖੀ ਪੜ੍ਹਾਈ ਫਾਰਸੀ ਬਹੁਤ ਜਲਦੀ ਉਸਨੇ ਪੜ੍ਹ ਲਈ ਹੈ। ਹੁਣ ਧੰਨ ਗੁਰੂ ਨਾਨਕ ਪਾਤਸ਼ਾਹ ਜਦੋਂ ਆਪਣੀ ਇਹ ਉਸਤਤ ਮਹਿਮਾ ਸੁਣੀ ਤੇ ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਆਪ ਨੂੰ ਛੁਪਾਉਣਾ ਸ਼ੁਰੂ ਕਰ ਦਿੱਤਾ, ਬਾਹਰ ਜੰਗਲ ਵਿੱਚ ਜਾ ਕੇ ਬੈਠ ਜਾਂਦੇ, ਕੁਛ ਉਦਾਸ ਚਿਤ ਰਹਿਣ ਲੱਗ ਪਏ। ਹੁਣ ਮਾਤਾ ਪਿਤਾ ਦੇ ਮਨ ਅੰਦਰ ਖਿਆਲ ਆਉਂਦਾ ਕਿ ਪੁੱਤਰ ਉਦਾਸ ਕਿਉਂ ਹੈ। ਇਸ ਉਦਾਸੀ ਨੂੰ ਵੇਖ ਕੇ ਕਾਲੂ ਜੀ ਮੁੱਲਾ ਦੇ ਪਾਸ ਗਏ, ਕਹਿਣ ਲੱਗੇ ਮੁੱਲਾ ਜੀ ਮੇਰੇ ਪੁੱਤਰ ਨੂੰ ਕਿਵੇਂ ਦੀ ਤੁਸੀਂ ਫਾਰਸੀ ਪੜ੍ਹਾਈ ਹੈ, ਉਹ ਤੇ ਉਦਾਸ ਹੋ ਗਏ, ਕਿਸੇ ਕੰਮ ਵਿੱਚ ਚਿੱਤ ਹੀ ਨਹੀਂ ਲਾਉਂਦਾ। ਇਹ ਗੱਲ ਕਾਲੂ ਜੀ ਦੀ ਸੁਣ ਕੇ ਮੁੱਲਾ ਜੀ ਅੱਜ ਨਾਨਕ ਜੀ ਦੇ ਪਾਸ ਆਏ, ਜਿੱਥੇ ਇੱਕ ਬ੍ਰਿਖ ਦੀ ਛਾਂ ਥੱਲੇ ਗੁਰੂ ਨਾਨਕ ਪਾਤਸ਼ਾਹ ਸਫੇਦ ਚਾਦਰਾ ਲੈ ਕੇ ਲੇਟੇ ਸਨ। ਮੁੱਲਾ ਨੇ ਆ ਕੇ ਬੇਨਤੀ ਕੀਤੀ, ਆਖਿਆ ਪਾਤਸ਼ਾਹ ਕੀ ਗੱਲ ਹੈ, ਆਪ ਉਦਾਸ ਕਿਉਂ ਰਹਿੰਦੇ ਹੋ? ਕਹਿੰਦੇ ਨੇ ਮੁੱਲਾ ਨੂੰ ਵੇਖ ਕੇ ਅੱਜ ਇੱਥੇ ਹੋਰ ਵੀ ਕਈ ਸੱਜਣ ਇਕੱਠੇ ਹੋ ਗਏ। ਪਾਤਸ਼ਾਹ ਆਪ ਦੇ ਇਤਨੇ ਮਿੱਠੇ ਬੋਲ ਨੇ, ਆਪ ਦੇ ਮੁੱਖੋਂ ਸ਼ਬਦ ਸੁਣਨ ਵਾਸਤੇ ਇਹ ਸਭ ਲੋਕ ਤਰਸਦੇ ਨੇ, ਆਪਣੇ ਮੁੱਖੋਂ ਕੁਝ ਕਵੋ ਤੇ ਦੱਸੋ ਤੁਹਾਡੇ ਉਦਾਸ ਰਹਿਣ ਦਾ ਕਾਰਨ ਕੀ ਹੈ। ਧੰਨ ਗੁਰੂ ਨਾਨਕ ਪਾਤਸ਼ਾਹ ਉੱਠ ਬੈਠੇ, ਉੱਠ ਕੇ ਅੱਜ ਮੁੱਲਾ ਨੂੰ ਇਹ ਹੁਣ ਉਪਦੇਸ਼ ਦਿੰਦੇ ਨੇ। ਕਹਿੰਦੇ ਨੇ ਮੁੱਲਾ ਜੀ ਸੁਣੋ, ਦੁਨੀਆ ਮੁਕਾਮੇ ਫਾਨੀ ਤਹਿਕੀਕ ਦਿਲਦਾਨੀ, ਇਹ ਦੁਨੀਆ ਨਾਸ ਹੋਣ ਵਾਲੀ ਹੈ ਤੇ ਜਿਸ ਵੇਲੇ ਮੈਂ ਇਹ ਸੋਚਣਾ ਕਿ ਇਸ ਦੁਨੀਆ ਨੇ ਨਹੀਂ ਰਹਿਣਾ, ਇਸ ਮੌਤ ਦੇ ਡਰ ਤੋਂ ਮੈਂ ਪ੍ਰਭੂ ਵੱਲ ਆਪਣਾ ਚਿੱਤ ਲਾਉਣਾ, ਪ੍ਰਭੂ ਭਗਤੀ ਵੱਲ ਜੁੜਨਾ ਕਿ ਦੁਨੀਆਂ ਵਿੱਚ ਰਹਿਣਾ ਨਹੀਂ ਤੇ ਫਿਰ ਇੰਨੇ ਅਖਰਾਜਾਤ ਕਿਉਂ, ਫਿਰ ਦੁਨੀਆਂ ਇਸ ਨੂੰ ਸੱਚ ਕਿਉਂ ਸਮਝਦੀ ਹੈ। ਧੰਨ ਗੁਰੂ ਨਾਨਕ ਪਾਤਸ਼ਾਹ ਦੇ ਇਹ ਬਚਨ ਸੁਣ ਕੇ ਮੁੱਲਾ ਕਹਿਣ ਲੱਗਾ, ਪਾਤਸ਼ਾਹ ਅੜੇ ਤੇ ਤੁਸੀਂ ਬਾਲ ਅਵਸਥਾ ਵਿੱਚ ਹੋ, ਹੁਣੇ ਤੁਸੀਂ ਮੌਤ ਦੀਆਂ ਗੱਲਾਂ ਕਰਦੇ ਹੋ, ਅਵਸਥਾ ਭਾਵੇਂ ਤੁਹਾਡੀ ਛੋਟੀ ਹੈ ਲੇਕਿਨ ਤੁਹਾਡਾ ਗਿਆਨ ਬਜ਼ੁਰਗਾਂ ਵਾਲਾ ਹੈ, ਹੁਣ ਤੋਂ ਹੀ ਤੁਸੀਂ ਐਸੀ ਵਿਚਾਰ ਕਰ ਰਹੇ ਹੋ। ਕਹਿੰਦੇ ਨੇ ਇਹ ਬਚਨ ਸੁਣ ਕੇ ਮੁੱਲਾ ਨੇ ਵੀ ਗੁਰੂ ਨਾਨਕ ਦੇ ਚਰਨਾਂ ਤੇ ਨਮਸਕਾਰ ਕੀਤੀ ਤੇ ਕਾਲੂ ਜੀ ਨੂੰ ਫਿਰ ਆਖਿਆ, ਕਾਲੂ ਜੀ ਇਹ ਪੁੱਤਰ ਤੁਹਾਡਾ ਬਹੁਤ ਗਿਆਨਵਾਨ ਹੈ,
ਜਿਹੜੇ ਇਸ ਅਵਸਥਾ ਵਿੱਚ ਇਹੋ ਜਿਹੀਆਂ ਗੱਲਾਂ ਕਰਦੇ ਨੇ ਕਿ ਦੁਨੀਆਂ ਨਾਸਵੰਤ ਹੈ, ਆਪਾਂ ਦੁਨੀਆਂ ਨਾਲ ਮੋਹ ਨਹੀਂ ਲਾਣਾ, ਦੁਨੀਆਂ ਤੋਂ ਪਰਾਂ ਰਹਿ ਕੇ ਪਰਮਾਤਮਾ ਦਾ ਚੇਤਨ ਕਰਨਾ ਹੈ, ਪਰਮਾਤਮਾ ਦੀ ਆਰਾਧਨਾ ਕਰਨੀ ਹੈ। ਇਸ ਲਈ ਮੁੱਲਾ ਜੀ, ਮੈਂ ਚਾਹੁੰਦਾ ਜਿੰਨਾ ਪਰਮਾਤਮਾ ਦੀ ਭਗਤੀ ਹੋ ਜਾਏ ਓਨੀ ਘੱਟ ਹੈ। ਇਹ ਬਚਨ ਸੁਣ ਕੇ ਮੁੱਲਾ ਨੇ ਵੀ ਆਪਣੇ ਔਗਣ ਬਖਸ਼ਾਏ, ਆਪਣੇ ਵਾਧ ਕੱਢ ਦੀ ਮਾਫੀ ਮੰਗੀ ਤੇ ਕਾਲੂ ਜੀ ਨੂੰ ਸਮਝਾਇਆ ਇਹ ਕੋਈ ਵਲੀ ਅੱਲਾ ਹੈ, ਇਹ ਕੋਈ ਰੱਬ ਦਾ ਰੂਪ ਹੈ ਜੋ ਇਹ ਅਵਸਥਾ ਵਿੱਚ ਇਹੋ ਜਿਹੀਆਂ ਗੱਲਾਂ ਕਰਦੇ ਨੇ। ਸੋ ਮੁੱਲਾ ਨੇ ਵੀ ਉਪਦੇਸ਼ ਦੇ ਕੇ ਗੁਰੂ ਨਾਨਕ ਨੇ ਇਹੀ ਗੱਲ ਸਮਝਾਈ ਸੀ, ਦੁਨੀਆਂ ਨਾਸਵੰਤ ਹੈ, ਹੇ ਮੂੜ ਮਨ ਆਪ ਪਰਮਾਤਮਾ ਨੂੰ ਚੇਤੇ ਕਰ।

ਕੈਸਾ ਉਪਦੇਸ਼ ਹੈ। ਸਾਹਿਬ ਕਹਿੰਦੇ ਨੇ ਮੇਰੇ ਮਨ ਅੰਦਿਨ ਜਾਗ ਹਰ ਚੇਤ, ਆਪਣੀ ਖੇਤੀ ਰੱਖ ਲਏ ਕੂੰਜ ਭਰੇਗੀ ਖੇਤ। ਖਿਆਲ ਕਰ ਭਾਈ, ਆਪਣੇ ਮਨ ਨੂੰ ਸਮਝਾ, ਇਹ ਜਿਹੜਾ ਮਨ ਬੇਸਮਝ ਹੈ ਇਹਨੂੰ ਕਾਬੂ ਵਿੱਚ ਕਰ, ਤੇ ਅਨ ਦਿਨ ਰਾਤ ਤੇ ਦਿਨ ਜਾਗ ਤੇ ਕਰਕੇ ਪਰਮਾਤਮਾ ਦਾ ਚੇਤਨ, ਪਰਮਾਤਮਾ ਦੀ ਆਰਾਧਨਾ, ਕਿਉਂਕਿ ਪਰਮਾਤਮਾ ਦੀ ਆਰਾਧਨਾ ਤੋਂ ਬਿਨਾਂ ਤੇਰਾ ਜੀਵਨ ਬੇਕਾਰ ਹੈ। ਹੁਣ ਸਾਹਿਬਾਂ ਦੀ ਇੱਕ ਇੱਕ ਬਾਣੀ ਇਤਨੀ ਕੀਮਤੀ ਹੈ, ਜੇ ਇਹਦੀ ਕਿਤੇ ਵਿਚਾਰ ਕਰੀਏ ਬੜਾ ਆਨੰਦ ਆਉਂਦਾ ਹੈ। ਮਨ ਨੂੰ ਸੰਬੋਧਨ ਹੈ ਤੂੰ ਜਾਗ, ਫਿਰ ਰਾਤ ਦਿਨ ਜਾਗਦਾ ਰਹਿ, ਪਰਮਾਤਮਾ ਨੂੰ ਚੇਤਨ ਕਰ, ਆਪਣੀ ਖੇਤੀ ਨੂੰ ਬਚਾ, ਕਿਉਂਕਿ ਕਾਲ ਦੀ ਕੂੰਜ ਤੇਰੇ ਖੇਤਾਂ ਵਿੱਚ ਆ ਪੈਣੀ ਹੈ, ਇਹਨੇ ਤੇਰੇ ਖੇਤ ਉਜਾੜ ਕੇ ਰੱਖ ਦੇਣੇ ਨੇ। ਇਸ ਲਈ ਇਹਨਾਂ ਕਾਲ ਦੀ ਕੂੰਜ ਤੋਂ ਆਪਣੇ ਖੇਤਾਂ ਨੂੰ ਬਚਾ ਕੇ ਰੱਖ। ਗੁਰੂ ਦਾ ਇਤਿਹਾਸ ਤੁਹਾਡੇ ਸਮਕਸ਼ ਰੱਖਾ। ਜਿਸ ਵੇਲੇ ਗੁਰੂ ਨਾਨਕ ਪਾਤਸ਼ਾਹ ਉਦਾਸ ਚਿੱਤ ਰਹਿਣ ਲੱਗ ਪਏ ਤੇ ਕਾਲੂ ਜੀ ਨੂੰ ਫਿਕਰ ਹੋਇਆ, ਹੁਣ ਕਾਲੂ ਜੀ ਨੇ ਆਖਿਆ ਕਿਉਂ ਨਾ ਐਸਾ ਹੋਵੇ, ਅੱਜ ਇਹਨੂੰ ਮੈਂ ਮੱਝੀਆਂ ਗਾਈਆਂ ਚਾਰਨ ਤੇ ਲਾ ਦੇਆਂ, ਬਾਹਰ ਜਾਣ ਕੇ ਕੋਈ ਚਿੱਤ ਲੱਗ ਜਾਏਗਾ। ਜਿਸ ਵੇਲੇ ਨਾਨਕ ਜੀ ਘਰ ਆਏ ਤੇ ਕਾਲੂ ਜੀ ਕਹਿਣ ਲੱਗੇ, ਪੁੱਤਰ ਇੰਜ ਕਰ, ਤੂੰ ਮੱਝੀਆਂ ਗਾਈਆਂ ਚਾਰ ਆਇਆ ਕਰ, ਵਿਹਲਾ ਬਹਿਣ ਨਾਲੋਂ ਇਹ ਕੰਮ ਕਰ ਲਿਆ ਕਰ। ਜੀ ਪਿਤਾ ਜੀ, ਪਿਤਾ ਦਾ ਹੁਕਮ ਮੰਨ ਕੇ ਅੱਜ ਮੱਝੀਆਂ ਗਾਈਆਂ ਨੂੰ ਲੈ ਗਏ, ਸਾਰਾ ਦਿਨ ਬਾਹਰ ਚਰਾਇਆ, ਸ਼ਾਮਾਂ ਨੂੰ ਵਾਪਸ ਘਰ ਲੈ ਆਏ। ਦੂਸਰੇ ਦਿਨ ਫਿਰ ਆਪਣੇ ਆਪ ਉੱਠੇ, ਗਾਈਆਂ ਮੱਝੀਆਂ ਖੋਲੀਆਂ ਤੇ ਬਾਹਰ ਲੈ ਗਏ। ਹੁਣ ਕਾਲੂ ਜੀ ਤੇ ਮਾਤਾ ਤ੍ਰਿਪਤਾ ਬੜੇ ਖੁਸ਼ ਨੇ ਕਿ ਸਾਡਾ ਪੁੱਤਰ ਕੰਮੇ ਲੱਗ ਗਿਆ। ਜਿਸ ਵੇਲੇ ਕੰਮ ਕਰਦਿਆਂ ਵੇਖਿਆ ਕਿ ਆਪਣੇ ਆਪ ਉੱਠੇ ਨੇ, ਗਾਈਆਂ ਮੱਝੀਆਂ ਖੋਲ ਕੇ ਬਾਹਰ ਲੈ ਗਏ ਨੇ, ਹੁਣ ਗੁਰੂ ਨਾਨਕ ਪਾਤਸ਼ਾਹ ਨੇ ਇੱਕ ਬੜਾ ਸੁੰਦਰ ਖੇਤ ਤੱਕਿਆ, ਗਾਈਆਂ ਮੱਝੀਆਂ ਨੂੰ ਛੱਡ ਦਿੱਤਾ, ਗਾਈਆਂ ਮੱਝੀਆਂ ਚਰ ਰਹੀਆਂ ਨੇ। ਆਪ ਇੱਕ ਰੁੱਖ ਦੀ ਛਾਵੇਂ ਆਰਾਮ ਕਰਨ ਲੱਗ ਪਏ। ਕੁਝ ਦੋ ਘੜੀਆਂ ਬੀਤੀਆਂ, ਕੀ ਹੋਇਆ, ਖੇਤ ਦਾ ਮਾਲਕ ਆਇਆ ਕਿਸਾਨ, ਉਸਨੇ ਆ ਕੇ ਤੱਕਿਆ, ਖੇਤ ਸਾਰਾ ਉਜੜਿਆ ਪਿਆ, ਪੱਤਾ ਪੱਤਾ ਬਿਖਰਿਆ ਪਿਆ, ਤੇ ਬੜਾ ਗੁੱਸੇ ਵਿੱਚ ਬੋਲੇ, ਬੜੇ ਗੁੱਸੇ ਦੇ ਬੋਲ ਬੋਲਣ ਲੱਗਾ। ਧੰਨ ਗੁਰੂ ਨਾਨਕ ਪਾਤਸ਼ਾਹ ਉੱਠ ਖੜੇ ਹੋਏ, ਉੱਠ ਕੇ ਕਹਿਣ ਲੱਗੇ, ਭਾਈ ਜੋ ਕਰਮਾਂ ਵਿੱਚ ਹੁੰਦਾ, ਜੋ ਭਾਗਾਂ ਵਿੱਚ ਹੁੰਦਾ, ਉਹੀਓ ਮਿਲਦਾ, ਤੇ ਇਸ ਖੇਤ ਦੀ ਗੱਲ ਛੱਡ, ਤੂੰ ਉਸ ਖੇਤ ਦੀ ਗੱਲ ਕਰ ਜਿੱਥੇ ਕਾਲ ਦੀ ਕੂੰਜ ਪੈਣੀ ਹੈ। ਆਪਣੇ ਇਸ ਤਨ ਰੂਪੀ ਖੇਤ ਨੂੰ ਉਸ ਕਾਲ ਦੀ ਕੂੰਜ ਤੋਂ ਬਚਾ, ਇਹ ਤੇ ਖੇਤ ਅੱਜ ਉਜੜਿਆ ਕੱਲ ਹਰਾ ਵੀ ਹੋ ਸਕਦਾ ਹੈ, ਆਪਣੇ ਮਨ ਦੀ ਗੱਲ ਕਰ। ਪਰ ਗੁਰੂ ਨਾਨਕ ਪਾਤਸ਼ਾਹ ਦੇ ਇਹ ਬਚਨ ਉਹਦੀ ਸਮਝ ਵਿੱਚ ਕਿੱਥੋਂ ਆਉਣ? ਹੋਰ ਹੁੰਦਾ ਸੀ ਕਿ ਮੇਰਾ ਖੇਤ ਉਜੜ ਗਿਆ, ਮੈਂ ਵਕਤ ਦੇ ਹਾਕਮ ਕੋਲ ਤੈਨੂੰ ਲੈ ਕੇ ਜਾਵਾਂਗਾ, ਅੱਜ ਮੈਂ ਤੈਨੂੰ ਘਰ ਨਹੀਂ ਜਾਣ ਦੇਣਾ, ਗਾਈਆਂ ਮੱਝੀਆਂ ਹੱਕ ਦਾ ਹੋਇਆ ਰਾਏ ਬੁਲਾਰ ਦੀ ਕਚਹਿਰੀ ਵਿੱਚ ਲੈ ਆਇਆ, ਗੁਰੂ ਨਾਨਕ ਵੀ ਨਾਲ ਆ, ਦੁਹਾਈ ਪਾ ਦਿੱਤੀ, ਰਾਏ ਬੁਲਾਰ ਮੈਂ ਤੇ ਕਾਲੂ ਪਟਵਾਰੀ ਦਾ ਪੁੱਤਰ ਨਾਨਕ ਜਿਨੇ ਮੇਰੇ ਖੇਤ ਉਜਾੜ ਕੇ ਰੱਖ ਦਿੱਤੇ ਨੇ। ਹੁਣ ਸਾਧ ਸੰਗਤ ਰਾਏ ਬੁਲਾਰ ਅੱਜ ਆਵਾਜ਼ ਮਾਰ ਕੇ ਕਹਿਣ ਲੱਗੇ, ਉਹ ਮਤਵਾਲੇ ਬਾਲਕ, ਉਹ ਮਤਵਾਰੇ ਬਾਲਕ, ਤੈਨੂੰ ਕਿਸੇ ਦਾ ਡਰ ਨਹੀਂ, ਤੈਨੂੰ ਕਿਸੇ ਦਾ ਭੈ ਖੌਫ ਨਹੀਂ, ਤੂੰ ਬਿਨਾਂ ਡਰ ਤੋਂ ਹਰ ਕਿਸੇ ਦੇ ਖੇਤ ਉਜਾੜਦਾ ਫਿਰਨਾ, ਬੁਲਾਓ ਇਹਦੇ ਪਿਤਾ ਨੂੰ। ਹੁਣ ਕਹਿੰਦੇ ਨੇ ਨੌਕਰ ਦੌੜਿਆ ਗਿਆ, ਕਹਿਣ ਲੱਗਾ, ਕਾਲੂ ਜੀ ਜਲਦੀ ਚੱਲੋ ਤੇ ਸੁਣੋ ਆਪਣੇ ਪੁੱਤਰ ਦੀ ਕਰਤੂਤ। ਕਾਲੂ ਜੀ ਦੌੜਦੇ ਆਏ, ਬੇਨਤੀ ਕੀਤੀ, ਰਾਏ ਬੁਲਾਰ ਕੀ ਹੋਇਆ? ਕਹਿਣ ਲੱਗੇ, ਤੇਰੇ ਪੁੱਤਰ ਨੇ ਇਸ ਕਿਸਾਨ ਦਾ ਖੇਤ ਉਜਾੜ ਕੇ ਰੱਖ ਦਿੱਤਾ ਹੈ ਤੇ ਇਹਦਾ ਸਾਰਾ ਅਰਜਾਨਾ ਤੈਨੂੰ ਭਰਨਾ ਪਏਗਾ। ਕਹਿੰਦਾ, ਮੈਂ ਤੇ ਅੱਗੇ ਵੇਖ ਰਿਹਾ ਹਾਂ, ਇਹ ਮੇਰਾ ਪੁੱਤਰ ਪੁੱਤਰ ਨਹੀਂ, ਇਹ ਤੇ ਘਰ ਉਜਾੜੂ ਹੈ। ਧਿਆਨ ਦੇਣਾ, ਨਾਨਕ ਜੀ ਨੂੰ ਕਾਲੂ ਨਾ ਸਮਝ ਸਕਿਆ, ਕਿਉਂਕਿ ਉਹਨੂੰ ਕੇਵਲ ਮੋਹ ਮਾਇਆ ਦਾ ਜੰਜਾਲ ਸੀ, ਉਹਦੇ ਵਿੱਚ ਫਸਿਆ, ਪੁੱਤਰ ਦੀ ਪਹਿਚਾਣ ਨਾ ਕਰ ਸਕਿਆ। ਹੁਣ ਕਹਿੰਦੇ ਨੇ, ਜਿਸ ਵੇਲੇ ਖੇਤ ਦੇ ਅਰਜਾਨੇ ਦੀ ਗੱਲ ਚੱਲੀ, ਧੰਨ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਰਾਏ ਬੁਲਾਰ ਜੀ, ਜੇ ਮੱਝੀਆਂ ਗਾਈਆਂ ਨੇ ਖੇਤ ਚਰਿਆ ਹੋਵੇ ਤੇ ਤਾਂ ਅਸੀਂ ਰੋਜ਼ਾਨਾ ਭਰੀਏ, ਜੇ ਖੇਤ ਉਜੜਿਆ ਹੋਵੇ ਤੇ ਤਾਂ ਅਸੀਂ ਰੋਜ਼ਾਨਾ ਦਈਏ, ਜਦ ਖੇਤ ਉਜੜਿਆ ਹੀ ਨਹੀਂ, ਅਰਜਾਨਾ ਕਿਸ ਗੱਲ ਦਾ?
ਇੰਨੀ ਗੱਲ ਸੁਣ ਕੇ ਰਾਏ ਬੁਰਾਰ ਲੱਗਾ ਸੋਚਣ ਕਿ ਮੈਂ ਇਸ ਕਿਸਾਨ ਦੀ ਗੱਲ ਸੁਣੀ ਹੈ, ਲੇਕਿਨ ਇਸ ਬਾਲਕ ਦੀ ਗੱਲ ਵੱਲ ਵੀ ਧਿਆਨ ਦਿਆਂ। ਕਿਸਾਨ ਕਹਿਣ ਲੱਗਾ, ਨਹੀਂ ਪਾ ਰਾਏ ਬੁਲਾਰ ਜੀ, ਜੇ ਯਕੀਨ ਨਹੀਂ ਤੇ ਕਿਸੇ ਨੂੰ ਭੇਜ ਕੇ ਪਤਾ ਮੰਗਾ ਲਓ। ਕਹਿੰਦੇ ਨੇ ਰਾਏ ਬੁਲਾਰ ਨੇ ਨੌਕਰ ਨੂੰ ਭੇਜਿਆ ਕਿ ਜਾਂ ਭਾਈ ਵੇਖ ਕੇ ਆ, ਵਾਕਈ ਖੇਤ ਉਜੜਿਆ। ਜਿਸ ਵੇਲੇ ਨੌਕਰ ਵੇਖਣ ਆਇਆ, ਉਹ ਕੀ ਵੇਖਦਾ, ਖੇਤ ਹਰੇ ਭਰੇ ਨੇ, ਉਸੇ ਤਰ੍ਹਾਂ ਲਹਿਰਾ ਰਹੇ ਨੇ ਖੇਤਾਂ ਵਿੱਚ, ਉਹੀ ਹਰਿਆਲੀ ਛਾਈ ਹੋਈ ਹੈ, ਕਿਤੇ ਕੋਈ ਪੱਤਾ ਨਹੀਂ ਡਿੱਗਾ, ਇੱਥੋਂ ਤੱਕ ਕਿ ਕਿਸੇ ਗਾਈ ਮੱਝੀ ਦੇ ਪੈੜ ਵੀ ਨਜ਼ਰ ਨਹੀਂ ਆਉਂਦੇ। ਜਿਸ ਵੇਲੇ ਨੌਕਰ ਨੇ ਆ ਕੇ ਖਬਰ ਦਿੱਤੀ ਰਾਏ ਬੁਲਾਰ ਨੂੰ ਕਿ ਰਾਏ ਬੁਲਾਰ ਜੀ, ਖੇਤ ਤਾਂ ਬਿਲਕੁਲ ਹਰੇ ਭਰੇ ਨੇ, ਕੋਈ ਨੁਕਸਾਨ ਨਹੀਂ ਹੋਇਆ, ਉਹ ਤੇ ਉਸੇ ਤਰ੍ਹਾਂ ਨੇ ਕਿਸੇ ਗਊ ਮੱਝ ਦਾ ਉੱਥੇ ਪੈੜ ਹੀ ਨਹੀਂ ਆਏਗਾ। ਕਿਸਾਨ ਕਹਿਣ ਲੱਗਾ, ਨਹੀਂ ਮਹਾਰਾਜ, ਇਹ ਝੂਠ ਬੋਲਦਾ, ਤੁਹਾਨੂੰ ਯਕੀਨ ਨਹੀਂ ਤੇ ਆਪ ਜਾ ਕੇ ਵੇਖ ਕੇ ਆਓ, ਚਲੋ ਮੇਰੇ ਨਾਲ। ਕਹਿੰਦੇ ਨੇ ਵਾਕੇ ਹੀ ਜਿਸ ਵੇਲੇ ਰਾਏ ਬੁਲਾਰ ਨੇ ਆਪ ਵੀ ਜਾ ਕੇ ਤੱਕਿਆ, ਖੇਤ ਹਰੇ ਭਰੇ ਸਨ। ਕਹਿਣ ਲੱਗੇ, ਭਾਈ ਤੂੰ ਐਵੇਂ ਇਤਨਾ ਰੌਲਾ ਪਾਇਆ ਤੇ ਨਾਨਕ ਦੀ ਸ਼ਿਕਾਇਤ ਲੈ ਕੇ ਸਾਡੇ ਪਾਸ ਆ ਗਏ।

ਕੋਈ ਕਿਰਸਾਨ ਨਾ ਰੋਕਦਾ, ਕੋਈ ਕਿਸਾਨ ਨਾ ਰੋਕਦਾ, ਬਲਕਿ ਹਰ ਕੋਈ ਕੋਸ਼ਿਸ਼ ਕਰਦਾ ਗੁਰੂ ਨਾਨਕ ਕਿਤੇ ਗਾਈ ਮੱਝੀ ਮੇਰੇ ਖੇਤਾਂ ਵੱਲ ਲੈ ਆਉਣ। ਜੇ ਮੇਰੇ ਖੇਤਾਂ ਵਿੱਚ ਚਰਨ ਤੇ ਵਾਕਈ ਉਹੀ ਹੁੰਦਾ ਸੀ ਜਿੱਥੇ ਗਾਈ ਮੱਝੀਆਂ ਨੇ ਚਰ ਕੇ ਜਾਣਾ, ਖੇਤ ਸਾਰੇ ਹਰੇ ਭਰੇ ਹੋ ਜਾਂਦੇ ਸਨ। ਇਹ ਗੁਰੂ ਨਾਨਕ ਦੀ ਉਪਮਾ, ਇਹ ਗੁਰੂ ਨਾਨਕ ਦੀ ਮਹਿਮਾ ਐਸੀ ਸੰਸਾਰ ਵਿੱਚ ਫੈਲੀ, ਹਰ ਕੋਈ ਗੁਰੂ ਨਾਨਕ ਦਾ ਜਸ ਗਾਉਂਦਾ ਹੈ ਤੇ ਕਹਿੰਦੇ ਨੇ ਇਸ ਕਿਸਾਨ ਨੇ ਵੀ ਖਿਮਾ ਮੰਗੀ ਕਿ ਵਾਕਈ ਮਹਾਰਾਜ ਤੁਸੀਂ ਸਹੀ ਕਹਿੰਦੇ ਹੋ, ਮਿਲਦਾ ਕਿਸਮਤ ਦਾ ਹੈ, ਪਰ ਸਾਨੂੰ ਉਸ ਖੇਤ ਦਾ ਖਿਆਲ ਕਰਨਾ ਚਾਹੀਦਾ ਹੈ ਜਿਸ ਖੇਤ ਅੰਦਰ ਅਸੀਂ ਨਾਮ ਦਾ ਬੀਜ ਪਾਉਣਾ ਹੈ ਤੇ ਕਾਲ ਦੀ ਕੂੰਜ ਤੋਂ ਬਚਾ ਕੇ ਰੱਖਣਾ। ਅੰਦਿਨ ਜਾਗ ਹਰ ਚੇਤ, ਆਪਣੀ ਖੇਤੀ ਰੱਖ ਲੈ ਕੂੰਜ ਭਰੇਗੀ ਖੇਤ। ਭਾਈ ਉਸ ਕਾਲ ਦੀ ਕੂੰਜ ਤੋਂ ਇਹਨੂੰ ਬਚਾ, ਇਹ ਤੂੰ ਜਿਹੜਿਆ ਹਰਾ ਭਰਾ ਹੋ ਜਾਏਗਾ, ਇਸ ਕਾਲ ਨੇ ਚੋਟ ਕੀਤੀ ਤੇ ਫਿਰ ਤੂੰ ਇਹਨੂੰ ਨਹੀਂ ਬਚਾ ਸਕਣਾ। ਇਸ ਲਈ ਆਓ ਇੱਕ ਮਰਤਬਾ ਸਾਰੇ ਆਖੋ।

0: ਹੁਣ ਪ੍ਰਸਾਦ ਸੰਗਤ। ਧੰਨ ਗੁਰੂ ਨਾਨਕ ਪਾਤਸ਼ਾਹ ਨੂੰ ਮਹਿਤਾ ਕਾਲੂ ਜੀ ਨੇ ਕਹਿੰਦੇ ਨੇ ਹੁਣ ਇੱਕ ਦਿਨ ਜਿਸ ਵੇਲੇ ਘਰ ਮੱਝੀਆਂ ਗਾਵਾਂ ਲੈ ਕੇ ਆਏ ਤੇ ਮਾਤਾ ਤ੍ਰਿਪਤਾ ਜਿਨ੍ਹਾਂ ਨੇ ਤੱਕਿਆ ਕਹਿਣ ਲੱਗੇ ਮਹਾਰਾਜ ਗਰਮੀ ਦੀ ਰੁੱਤ ਤੇ ਮੇਰਾ ਇੱਕੋ ਇੱਕ ਪੁੱਤਰ ਹੈ ਸਾਰਾ ਦਿਨ ਬਾਹਰ ਰਹਿੰਦਾ ਹੈ ਵੇਖੋ ਇਹਦਾ ਰੰਗ ਵੀ ਕਾਲਾ ਹੋ ਗਿਆ ਤੇ ਅੱਜ ਤੋਂ ਬਾਅਦ ਇਹ ਪਸ਼ੂ ਡੰਗਰ ਚਾਰਨ ਬਾਹਰ ਨਹੀਂ ਜਾਏਗਾ ਇਹਨੂੰ ਹੋਰ ਕੋਈ ਕੰਮ ਦਿਓ। ਕਹਿਣ ਲੱਗੇ ਫਿਰ ਇੰਜ ਕਰੋ ਕਿਰਸਾਨੀ ਤੇ ਲਾ ਦੇਣੇ ਕਿਰਸਾਨੀ ਕਰਿਆ ਕਰੇ। ਸਵੇਰੇ ਉੱਠੇ ਦੋ ਬੈਲਾਂ ਦੀ ਜੋੜੀ ਤੇ ਕਹਿੰਦੇ ਨੇ ਹੱਲ ਹੱਥ ਵਿੱਚ ਪੰਜਾਲੀ ਦਿੱਤੀ ਤੇ ਕਹਿੰਦੇ ਨੇ ਸਵਾ ਮਨ ਬੀਜ ਦੇ ਦਿੱਤਾ ਲੈ ਨਾਨਕ ਹੁਣ ਤੂੰ ਖੇਤੀ ਕਰਿਆ ਕਰ। ਧੰਨ ਗੁਰੂ ਨਾਨਕ ਪਾਤਸ਼ਾਹ ਖੇਤਾਂ ਵਿੱਚ ਆਏ ਨੇ। ਜਦੋਂ ਖੇਤਾਂ ਵਿੱਚ ਆਏ ਨੇ ਹੁਣ ਇੱਥੇ ਗੁਰੂ ਨਾਨਕ ਵਿਚਾਰ ਕੀ ਦਿੰਦੇ ਨੇ। ਸਾਧ ਸੰਗਤ ਜਿੱਥੇ ਗੁਰੂ ਨਾਨਕ ਪਾਤਸ਼ਾਹ ਨੇ ਕਾਰ ਕੀਤੀ ਹੈ ਨਾਲ ਉੱਥੇ ਸਾਨੂੰ ਗੁਰੂ ਦੇ ਬਚਨ ਵੀ ਅਕਾਲ ਪੁਰਖ ਦੇ ਆਖੇ ਨੇ। ਵੇਖੋ ਕੈਸੀ ਬਾਤ ਕਹਿੰਦੇ ਨੇ ਮਨ ਹਾਲੀ ਕਿਰਸਾਨੀ ਕਰਨੀ ਸਰਮ ਪਾਣੀ ਤਨ ਖੇਤ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ਼। ਕਹਿੰਦੇ ਨੇ ਇੱਕ ਦਿਨ ਗੁਰੂ ਨਾਨਕ ਬੈਠੇ ਕਹਿਣ ਲੱਗੇ ਕਿ ਮੇਰੇ ਪਿਤਾ ਦਾ ਮੋਹ ਮਾਇਆ ਵੱਲੋਂ ਧਿਆਨ ਹਟਦਾ ਹੀ ਨਹੀਂ, ਮੈਂ ਆਪਣੇ ਪਿਤਾ ਨੂੰ ਕਿਵੇਂ ਸਮਝਾਵਾਂ ਕਿ ਮੈਂ ਇਹ ਮਾਇਆ ਖੱਟਣ ਸੰਸਾਰ ਵਿੱਚ ਨਹੀਂ ਆਇਆ, ਮੇਰਾ ਰਸਤਾ ਕੁਝ ਹੋਰ ਹੈ। ਸਾਧ ਸੰਗਤ ਧਿਆਨ ਦੇਣਾ, ਮੈਂ ਧਨ ਖੱਟਣ ਨਹੀਂ ਆਇਆ, ਮੈਂ ਧਨ ਵੰਡਣ ਆਇਆ। ਅਕਾਲ ਪੁਰਖ ਵੱਲੋਂ ਮੇਰੀ ਡਿਊਟੀ ਕੁਝ ਹੋਰ ਲੱਗੀ ਹੈ, ਪਿਤਾ ਮੈਨੂੰ ਕਿਸੇ ਹੋਰ ਪਾਸੇ ਤੋਰਦਾ, ਪਰ ਹੁਣ ਪਿਤਾ ਦਾ ਹੁਕਮ ਹੈ ਮੋੜਾ ਵੀ ਕਿਵੇਂ। ਕਹਿੰਦੇ ਨੇ ਦੋ ਚਾਰ ਅੱਜ ਲੀਕਾਂ ਪਾਈਆਂ ਤੇ ਸਾਰਾ ਅੱਜ ਉਹ ਜਿਹੜਾ ਦਿੱਤਾ ਸੀ ਨਾ ਬੀਜ ਬੋ ਦਿੱਤਾ, ਸ਼ਾਮਾਂ ਪੈਣ ਤੋਂ ਪਹਿਲੇ ਹੀ ਘਰ ਆ ਗਏ। ਮੈਂ ਤਾਂ ਕਾਲੂ ਜੀ ਨੇ ਆਉਂਦਿਆਂ ਨੌਕਰ ਨੂੰ ਪੁੱਛਿਆ ਹਾਂ ਭਾਈ ਕਿੰਨੇ ਕੁ ਖੇਤ ਬੀਜੇ ਜੇ। ਨੌਕਰ ਕਹਿਣ ਲੱਗਾ ਅਸੀਂ ਤਾਂ ਸਾਰਾ ਜਿੰਨਾ ਤੁਸੀਂ ਬੀਜ ਦਿੱਤਾ ਸੀ ਸਾਰਾ ਹੀ ਬੀਜ ਆਏ ਹਾਂ। ਹੁਣ ਜਿਸ ਵੇਲੇ ਇਹ ਗੱਲ ਸੁਣੀ ਤੇ ਮਹਿਤਾ ਕਾਲੂ ਜੀ ਹੈਰਾਨ ਹੋਏ, ਕਹਿਣ ਲੱਗੇ ਨਾਨਕ ਦੇ ਹੱਥ ਵਿੱਚ ਬੜੀ ਬਰਕਤ ਹੈ, ਇੱਕੋ ਦਿਨ ਵਿੱਚ ਸਾਰਾ ਹੀ ਅੱਜ ਸਵਾ ਮਨ ਬੀਜ ਬੋ ਆਇਆ, ਬੜੀ ਬਰਕਤ ਵਾਲਾ ਹੈ। ਕਹਿੰਦੇ ਦੂਜੇ ਤੀਜੇ ਦਿਨ ਬਾਅਦ ਜਾ ਕੇ ਜਿਸ ਵੇਲੇ ਕਾਲੂ ਜੀ ਨੇ ਤੱਕਿਆ ਬਾਕੀ ਹਰੀਆਂ ਹਰੀਆਂ ਕਰੁੰਬਲੀਆਂ ਨਿਕਲ ਪਈਆਂ। ਉਸ ਕਰੁੰਬਲੀਆਂ ਨੂੰ ਵੇਖ ਕੇ ਕਾਲੂ ਜੀ ਬੜੇ ਖੁਸ਼ ਹੋਏ ਕਿ ਮੇਰਾ ਪੁੱਤਰ ਤੇ ਕਿਸਾਨ ਵੀ ਬੜਾ ਚੰਗਾ। ਕਹਿੰਦਾ ਮੇਰਾ ਮਨ ਕਰਦਾ ਮੈਂ ਇਹਨੂੰ ਪਿੰਡ ਵੱਖਰਾ ਵਸਾ ਦਿਆਂ, ਬਹੁਤ ਸਾਰਾ ਧਨ ਖੱਟੇ ਤੇ ਮੇਰੇ ਤੋਂ ਬਾਅਦ ਇਹ ਐਸ਼ ਕਰੇ। ਕਹਿੰਦੇ ਨੇ ਇੱਥੇ ਫਿਰ ਗੁਰੂ ਨਾਨਕ ਪਾਤਸ਼ਾਹ ਨੂੰ ਖਿਆਲ ਆਇਆ ਕਿ ਮੈਂ ਆਪਣੇ ਪਿਤਾ ਦੀ ਸੁਰਤ ਧਨ ਵੱਲੋਂ ਕਿਵੇਂ ਤੋੜਾਂ। ਇਹ ਕਹਿੰਦੇ ਨੇ ਧਨ ਕਮਾ, ਮੈਂ ਕਹਿੰਦਾ ਧਨ ਵੰਡਾਂ। ਫਿਰ ਸਤਿਗੁਰੂ ਜੀ ਨੇ ਇਹ ਬਚਨ ਆਖੇ ਮਨ ਹਾਲੀ ਕਿਰਸਾਨੀ ਕਰਨੀ ਹੈ ਜੀਵ, ਮੈਂ ਕਿਰਸਾਨ ਬਣਿਆ ਤੂੰ ਵੀ ਕਿਸਾਨ ਬਣ, ਮਨ ਨੂੰ ਹੱਲ ਬਣਾ ਕਰਨੀ ਦੀ ਕਿਰਸਾਨੀ ਕਰ। ਮਨ ਹਾਲੀ ਕਿਰਸਾਨੀ ਕਰਨੀ ਸਰਮ ਪਾਣੀ, ਸਰਮ ਦਾ ਇਹਨੂੰ ਪਾਣੀ ਦੇ ਕਿਉਂਕਿ ਤਨ ਤੇਰਾ ਖੇਤ ਹੈ, ਤਨ ਨੂੰ ਖੇਤ ਬਣਾ। ਇਹਦੇ ਅੰਦਰ ਨਾਮ ਬੀਜ ਸੰਤੋਖ ਸੁਹਾਗਾ, ਇਹਦੇ ਅੰਦਰ ਨਾਮ ਦਾ ਬੀਜ ਬੋ ਕੇ ਉੱਪਰ ਸੰਤੋਖ ਦਾ ਸੁਹਾਗਾ ਫੇਰ ਦੇ। ਸੁਹਾਗਾ ਕਿਉਂ ਫੇਰਿਆ ਜਾਂਦਾ? ਕਿਉਂਕਿ ਪੰਛੀ ਕਿਤੇ ਦਾਣਾ ਨਾ ਉਡਾ ਕੇ ਲੈ ਜਾਏ, ਬੀਜ ਨਾ ਚੁੱਕ ਲੈ। ਤੇ ਸਾਹਿਬ ਕਹਿੰਦੇ ਨੇ ਜਦੋਂ ਮਨ ਵਿੱਚ ਨਾਮ ਦਾ ਬੀਜ ਬੋਵੇ ਨਾ ਉੱਥੇ ਸੰਤੋਖ ਸਬਰ ਦਾ ਸੁਹਾਗਾ ਫੇਰ ਦੇਈ, ਕਿਤੇ ਤੇਰੀ ਤ੍ਰਿਸ਼ਨਾ ਦਾ ਪੰਛੀ ਇਸ ਬੀਜ ਨੂੰ ਨਾ ਉਡਾ ਕੇ ਲੈ ਜਾਏ, ਕਿਉਂਕਿ ਸਾਡੇ ਤ੍ਰਿਸ਼ਨਾਵਾਂ ਬੜੀਆਂ ਨੇ। ਇਹ ਤ੍ਰਿਸ਼ਨਾ ਦਾ ਪੰਛੀ ਇਸ ਬੀਜ ਨੂੰ ਉਡਾ ਕੇ ਲੈ ਜਾਂਦਾ ਹੈ। ਫਿਰ ਕਹਿੰਦੇ ਨੇ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ, ਆਪਣਾ ਵੇਸ ਗਰੀਬਾਂ ਵਾਲਾ ਬਣਾ ਲੈ। ਹੁਣ ਗਰੀਬੀ ਵੇਸ ਕੀ ਹੈ? ਸਾਹਿਬ ਕਹਿੰਦੇ ਨੇ ਗਰੀਬੀ ਵੇਸ ਇਹ ਹੈ ਜਿਵੇਂ ਕਿਸਾਨ ਬੀਜ ਬੋ ਕੇ ਖੇਤ ਦੇ ਆਲੇ ਦੁਆਲੇ ਵਾੜ ਲਾ ਦਿੰਦਾ ਕਿ ਪਸ਼ੂ ਪੰਛੀ ਤੋਂ ਬਚੀ ਰਹਿ। ਗਰੀਬੀ ਵੇਸ ਇਹ ਹੈ ਕਿ ਤੇਰੇ ਮਨ ਅੰਦਰ ਗਰੀਬੀ ਆ ਜਾਏ, ਨਿਮਰਤਾ ਆ ਜਾਏ। ਕਈ ਵਾਰ ਐਸਾ ਹੁੰਦਾ ਅਸੀਂ ਪਾਠ ਪੂਜਾ ਕਰਨ ਤੇ ਲੱਗ ਪੈਂਦੇ ਹਾਂ ਲੇਕਿਨ ਸਾਨੂੰ ਹੰਕਾਰ ਬੜੀ ਜਲਦੀ ਹੋ ਜਾਂਦਾ। ਮੈਂ ਤੇ ਪੰਜ ਬਾਣੀਆਂ ਪੜ੍ਹਨਾ, ਕੋਈ ਕਹਿੰਦਾ ਜੀ ਮੈਂ ਸੁਖਮਣੀ ਦਾ ਪਾਠ ਕਰਨਾ, ਕੋਈ ਕਹਿੰਦਾ ਜੀ ਮੈਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਰੋਜ਼ ਕਰਨਾ, ਐਸਾ ਹੰਕਾਰ ਹੋ ਜਾਂਦਾ। ਇਸ ਲਈ ਸਾਹਿਬ ਕਹਿੰਦੇ ਨੇ ਤੇਰੇ ਮਨ ਅੰਦਰ ਗਰੀਬੀ ਵੇਸ ਹੋ ਜਾਏ। ਇਹ ਨਹੀਂ ਕਿ ਪਾਟੇ ਪੁਰਾਣੇ ਕੱਪੜੇ ਪਾਣੇ ਉਹਨੂੰ ਗਰੀਬੀ ਕਹਿੰਦੇ ਨੇ, ਨਹੀਂ,
1: मन करके गरीब हो जाएं। ए तेनु उपदेश है। हुण सतगुरु जी ऐसा उपदेश देंदे ने, कहिंदे ने एक दफा ऐसा ही होया, धन गुरु नानक पातशाह खेत दी रखवाली बैठे ते आप लेट गए। जिस वेले हुण लेट गए ना ते साध संगत सूरज ने रुख बदलिया, ते सूरज दे रुख बदलन दी देरी सी, जिस रुख थले सुते सन उस छां ने भी रुख बदल लिया। कुछ चिर बाद धन गुरु नानक पातशाह दे चेहरे ते उस सूरज दियां किरणां पईयां, किरणां पैण दे नाल कुछ चेहरे ते पसीना आ गया, ते पसीना वेख के कहिंदे ने इत्थे ही एक सप बैठा सी, जिसने तकिया गुरु नानक दे नुरानी चेहरे ते, धुप पै रही है, पास आके अपनी छजली खलार के गुरु नानक दे चेहरे ते छां कर दित्ती, जिस वे छाया कीती ना ते साध संगत ए छाया करके गुरु नानक दे नुरानी चेहरे दे दर्शन कर करके मस्त होया बैठा, अपने रंग विच सी। इधरों कहिंदे ने समा पिया राय बुलार तुरिया हुंदा है। हुण जिस वेले राय बुलार ने तकिया, कहिंदा जापदा जिवें कोई आराम कर रहे है, कोई बालक सुता हुआ है, पास आके की वेखदा है, कहिंदा है ए ते लगदा है जिवें महते कालू दा पुत्र नानक है, ते कोल बैठा है सप, हो सकदा है सप ने डसिया होना है, ते बालक किते मरना गया होवे, मरिया या जिंदा है, इस दे पाल अंदर कहिंदे ने नौकर नूं अगे भेजिया जा वेख। जिस वेले नौकर अगां वधिया घोड़े दे पौड़ां दी आवाज सुन के ਇਹ ਸਭ ਗੁਰੂ ਨਾਨਕ ਨੂੰ ਨਮਸਕਾਰ ਕਰਕੇ ਅਲੋਪ ਹੋ ਗਏ ਤੇ ਧੰਨ ਗੁਰੂ ਨਾਨਕ ਪਾਤਸ਼ਾਹ ਸਤਿਗੁਰ ਦੀ ਧੁਨੀ ਲਾਉਂਦੇ ਹੋਏ ਸਤ ਕਰਤਾਰ ਧੰਨ ਰੰਕਾਰ ਕਹਿੰਦੀ ਉੱਠ ਖੜੇ ਹੋਏ। ਇਸ ਚਮਤਕਾਰ ਨੂੰ ਵੇਖ ਕੇ ਰਾਏ ਬੁਲਾਰ ਆ ਕੇ ਚਰਨੀ ਡਿੱਗ ਪਿਆ, ਕਹਿੰਦਾ ਪਹਿਲੇ ਸੁਣਿਆ ਸੀ ਅੱਜ ਵੇਖਿਆ, ਤੇ ਜਿਸ ਵੇਲੇ ਵੇਖ ਲਿਆ ते गुरु नानक दे चरणा दा उपासक बन गया। कहिंदा मेरा मन पहले कहिंदा सी एक अवतारी पुरुष है, कोई रब है, कोई खुदा दा रूप है, कहिंदे ने मैनू तेरे अंदरों अल्लाह दा नूर नजर आया, मैनू ते अल्लाह दा रूप लगा है। गुरु नानक नूं नमस्कार करके ये वापस नगर नूं चले गए, ते धन गुरु नानक पातशाह अपने घर आ गए। महते काले कालू जी नूं अपने घर बुला के राय बुलार कहन लगा, राय बुलार मेहता कालू जी तुसी बहुत वड्डियां भागां वाले हो, तुहाडे ते अपार कृपा होई है अकाल पुरख दी, जो तुहाडे कर नानक अवतार आया है। कहिंदे ने इसे लई मेरे सारे नगर विच खुशियां हन, खेड़े हन, मंगल हन, क्योंकि गुरु नानक ने इस नगर विच आगमन लिया है, गुरु नानक इस नगर विच आए ने, ऐ लो मेरे वलो रस्त बस्त, ते अज तो बाद नानक नूं कुछ नहीं कहना, नानक नु कुछ नहीं आना, नानक बहुत वड्डा अवतार है, पीर है, पैगंबर है, मेरा रब है, इसलिए नानक जी वास्ते जो कुछ भी चाहिदा होवे मैनू हुक्म करना, मैं देन नु तैयार हां, तुसी उहनां नु कुछ नहीं कहना। सो साध संगत गुरु नानक पातशाह दा एक उपासक नहीं, कई होए ने, पर मैं ये गल नाल जरूर कहांगा, गुरु नानक दी पहचान पैन नानकी ते राय बुलार ने नगर विचों कीती। उस गुरु के कीर्तनीय भाई मरदानी ने कीती, उस पांधे उस मुल्ला ने कीती, पंडित हरदयाल ने कीती, ते साध संगत फिर उस वैद ने कीती, जिसो धन गुरु नानक पातशाह केवल कर लम्मे पै रहिंदे सन। फिर मन अंदर ख्याल आया किते गुरु नानक नूं कोई बाहरली शिकायत ना हो गई होवे, वैद बुला लिया। जिस वेले वैद भी आया गुरु नानक पातशाह दी उन्हें बांह फड़ी, वेखन लगा नवज, ते गुरु नानक कहिंदे ने वैद ये तेरी समझ नहीं आउणा, क्योंकि भोला वैद ना जानई करक कलेजे मां, वो अंदर दी गल वैद की जाने, नवज किथे दसे कि अंदर की है। वैद बुलाया वैद की पकड़ टंडोले बां, भोला वैद ना जान नहीं करक कलेजे मां, जेड़ी अंदर दी गल सी भोला वैद ना जान सकिया। सो वैद नूं गुरु नानक पातशाह ने एक गल समझा दित्ती, वैदा वैद सो वैद तू पहला रोग पहचान, वो पहले रोग दी पहचान कर, रोग की है तू दवा की देगा जे तेनू रोग दा ही पता नहीं लगा, वैदा वैद सो वैद तू पहला रोग पछाण, ऐसा दारू लोड़ लो जित मंजे रोगां کان وہ ایسا دارو دے جد نال سارے روگ مک جان تے او دارو کیڑا ہے من ایک نہ چیتس موڑ منا ہر بسرت تیرے گن گلیا وید بھی گرو نانک دے چرنا تے ٹہ پیا واقعی ہی مینو روگ دی پہچان نہیں آئی گرو نانک تے ویداں دا وید ہے پیران دا پیر ہے رباں دا رب ہے تے سادھ سنگت جڑا ایسا شکتیوان ہووے او دا پاشک کون نہیں ہووے گا تے بھائی جے گرو نانک دے سکھ ہاں آؤ گرو نانک دا بچن منیے گرو نانک دا بچن مننا کیونکہ رائے بلار نے آکھیا سی کالو جی گرو نانک تا ایسا رہبر ہے اے تیرے کار آیا ہے تے سادھ سنگت رائے بلار کہن لگا گرو نانک دے جو من کر کے چرن پرسے گا او اس کالجگ دے پاو ساگر تو پار ہو جائے گا ساری آنکھو جی

0: ਸਤਿਗੁਰੂ ਪਾਤਸ਼ਾਹ ਇਸ ਪਾਵਨ ਪਵਿੱਤਰ ਅੰਦਰ ਜੋ ਉਪਦੇਸ਼ ਦਿੰਦੇ ਨੇ ਮੈਂ ਤੁਹਾਡੀ ਝੋਲੀ ਪਾਵਾਂ। ਸਾਹਿਬ ਕਹਿੰਦੇ ਨੇ ਤਿਤ ਸਰਵੜੇ ਪਈ ਲੇ ਨਿਵਾਸਾ। ਤਿਤ ਸਰਵੜੇ, ਸਰਵੜ ਕਹਿੰਦੇ ਨੇ ਸਰੋਵਰ ਨੂੰ ਜਿਹਦੇ ਵਿੱਚ ਤੇਰਾ ਨਿਵਾਸ ਹੈ, ਜਿੱਥੇ ਤੂੰ ਰਹਿ ਰਹੇ ਹੈ। ਤਿਤ ਸਰਵੜੇ ਪਈ ਲੇ ਨਿਵਾਸਾ। ਸਾਹਿਬ ਕਹਿੰਦੇ ਨੇ ਪਾਣੀ ਪਾਵਕ ਤਿੰਨ ਹੈ ਕੀ ਆ। ਕਹਿੰਦੇ ਨੇ ਸਰੋਵਰ ਵਿੱਚ ਸਾਗਰ ਵਿੱਚ ਪਾਣੀ ਹੁੰਦਾ, ਪਰ ਇਸ ਸੰਸਾਰ ਸਾਗਰ ਵਿੱਚ ਪਾਣੀ ਨਹੀਂ ਹੈ। ਪਾਣੀ ਦੀ ਥਾਂ ਉਸ ਅਕਾਲ ਪੁਰਖ ਨੇ ਅੱਗ ਪਾਈ ਹੋਈ ਹੈ। ਪਾਣੀ ਪਾਵਕ, ਪਾਵਕ ਕਹਿੰਦੇ ਨੇ ਅੱਗ ਨੂੰ। ਤਿੰਨੇ ਕੀ ਆ, ਕੀਤਾ ਹੈ ਪਰਮਾਤਮਾ ਨੇ। ਫਿਰ ਕਹਿੰਦੇ ਨੇ ਪਾਣੀ ਦੇ ਅੰਦਰ ਚਿੱਕੜ ਵੀ ਹੁੰਦਾ। ਪੰਕਜ ਮੋਹ ਪਗ ਨਹਿ ਚਾਲੇ, ਹਮ ਦੇਖਾਂ ਤਹਿ ਡੁੱਬੀਅਲ। ਪਰਮਾਤਮਾ ਨੇ ਜਿੱਥੇ ਅੱਗ ਪਾਈ ਹੈ ਉੱਥੇ ਨਾਲ ਕਹਿੰਦੇ ਨੇ ਮੋਹ ਦਾ ਚਿੱਕੜ ਵੀ ਪਾ ਦਿੱਤਾ ਹੈ। ਆ ਦੇਖੋ ਸਾਰਾ ਸੰਸਾਰ ਮੋਹ ਵਿੱਚ ਹੀ ਤੇ ਫਸਿਆ। ਮਹਿਤਾ ਕਾਲੂ ਜੀ ਮੋਹ ਵਿੱਚ ਫਸੇ ਸਨ, ਜਿਨ੍ਹਾਂ ਨੇ ਗੁਰੂ ਨਾਨਕ ਦੀ ਪਹਿਚਾਣ ਨਾ ਕੀਤੀ। ਰਾਏ ਬੁਲਾਰ ਦੀਆਂ ਅੱਖਾਂ ਨੇ ਵੇਖ ਲਿਆ, ਮਹਿਤਾ ਕਾਲੂ ਨਾ ਵੇਖ ਸਕੇ। ਰਾਏ ਬੁਲਾਰ ਦੀ ਅੱਖਾਂ ਨੇ ਪਹਿਚਾਣ ਕਰ ਲਈ, ਲੇਕਿਨ ਮਾਤਾ ਪਿਤਾ ਨੂੰ ਪਹਿਚਾਣ ਨਾ ਹੋ ਸਕੀ। ਕਿਸ ਲਈ? ਕੇਵਲ ਇਸ ਲਈ ਕਹਿੰਦੇ ਨੇ ਪੰਕਜ ਮੋਹ ਪਗ ਨਹੀਂ ਚੱਲ ਰਹੇ। ਐਸਾ ਮੋਹ ਦਾ ਚਿੱਕੜ ਪਾ ਦਿੱਤਾ ਹੈ ਜਿਹਦੇ ਵਿੱਚੋਂ ਮਨੁੱਖ ਪੈਰ ਪੁੱਟਦਾ ਤੇ ਹੈ ਲੇਕਿਨ ਬਾਹਰ ਨਹੀਂ ਨਿਕਲ ਸਕਦਾ। ਪੰਕਜ ਮੋਹ ਪਗ ਨਹੀਂ ਚੱਲੇ, ਹਮ ਦੇਖਾਂ ਤਹਿ ਡੁੱਬੀ ਵਾਲੇ। ਕਹਿੰਦੇ ਨੇ ਮੈਂ ਦੇਖ ਰਿਹਾ, ਮੇਰੇ ਦੇਖਦਿਆਂ ਦੇਖਦਿਆਂ ਕਈ ਡੁੱਬ ਗਏ, ਕਈਆਂ ਡੁੱਬ ਜਾਣਾ ਤੇ ਕਈ ਡੁੱਬ ਰਹੇ। ਮਨ ਇਕ ਨਾ ਚੇਤ ਸਮੂੜ ਮਣਾ, ਹਰ ਬਿਸਰਤ ਤੇਰੇ ਗੁਣ ਗਲਿਆ। ਹੇ ਮੂੜ ਮਨ, ਜੇ ਤੂੰ ਪ੍ਰਮਾਤਮਾ ਨੂੰ ਚੇਤੇ ਨਹੀਂ ਕਰੇਗਾ ਤੇਰੇ ਇਕ ਇਕ ਕਰਕੇ ਗੁਣ ਗਲ ਜਾਣਗੇ। ਸਤਿਗੁਰ ਅੱਗੇ ਕਹਿੰਦੇ ਨੇ ਨਾ ਹੋ ਜਤੀ ਸਤੀ ਨਹੀਂ ਪੜੇ। ਪਰ ਗੁਰੂ ਨਾਨਕ ਨੂੰ ਪਾਂਧਾ ਵੀ ਕਹਿੰਦਾ ਹੈ ਪੜੇ ਨੇ, ਮੁੱਲਾ ਵੀ ਕਹਿੰਦਾ ਹੈ ਪੜੇ ਨੇ, ਗੁਰੂ ਨਾਨਕ ਕਹਿੰਦੇ ਨੇ ਮੈਂ ਨਹੀਂ ਪੜਿਆ। ਪਰ ਕੈਸਾ, ਨਾ ਹੋ ਜਤੀ ਸਤੀ ਨਹੀਂ ਪੜਿਆ, ਮੈਂ ਕੋਈ ਜਤ ਸਤ ਦੀ ਪੜ੍ਹਾਈ ਨਹੀਂ ਕੀਤੀ। ਮੂਰਖ ਮੁਗਧਾ ਜਨਮ ਪਿਆ, ਕਿਉਂਕਿ ਮੇਰਾ ਸਬੰਧ ਉਹਨਾਂ ਮੂੜ ਮੂਰਖਾਂ ਦੇ ਨਾਲ ਹੈ। ਹੁਣ ਸਾਧ ਸੰਗਤ ਇਹ ਗੁਰੂ ਨਾਨਕ ਉਪਦੇਸ਼ ਸਾਨੂੰ ਦੇ ਰਹੇ ਨੇ, ਕਿਉਂਕਿ ਸਾਡਾ ਸਬੰਧ ਹੀ ਉਹਨਾਂ ਮੂਰਖਾਂ ਨਾਲ ਹੈ, ਮੁਗਧਾਂ ਦੇ ਨਾਲ ਹੈ, ਜਿਨ੍ਹਾਂ ਨੂੰ ਨਾਮ ਦਾ ਪਤਾ ਹੀ ਕੋਈ ਨਹੀਂ, ਸਿਮਰਨ ਦਾ ਪਤਾ ਹੀ ਨਹੀਂ, ਬੰਦਗੀ ਕਰਨੀ ਕੀ ਹੈ। ਪ੍ਰਮਾਤਮਾ ਨੇ ਜੇ ਜੀਵਨ ਦਿੱਤਾ ਹੈ ਤੇ ਇਸ ਜੀਵਨ ਬਦਲੇ ਪ੍ਰਮਾਤਮਾ ਨੂੰ ਕੀ ਦੇਣਾ ਹੈ। ਮੂਰਖ ਮੁਗਧਾ ਜਨਮ ਪਿਆ। ਫਿਰ ਅਰਦਾਸ ਕੀ ਕਰਦੇ ਨੇ, ਪ੍ਰਣਵਤ ਨਾਨਕ ਤਿੰਨ ਕੀ ਸਰਨਾ। ਨਾਨਕ ਆਖ, ਨਾਨਕ ਕਹਿ ਰਹੇ ਨੇ, ਨਾਨਕ ਦੀ ਬੇਨਤੀ ਹੈ, ਪ੍ਰਣਵਤ ਨਾਨਕ ਤਿੰਨ ਕੀ ਸਰਨਾ, ਜਿਨ ਤੂੰ ਨਾਈ ਵਿਸਰਿਆ। ਮੈਨਾਂ ਨੂੰ ਉਹਨਾਂ ਦੀ ਸਰਨ ਦੇ, ਉਹਨਾਂ ਦੀ ਸਰਨ ਵਿੱਚ ਰੱਖ ਹੇ ਪ੍ਰਮਾਤਮਾ, ਜਿਨ੍ਹਾਂ ਨੂੰ ਤੂੰ ਨਹੀਂ ਵਿਸਰਦਾ, ਜਿਨ੍ਹਾਂ ਨੂੰ ਤੂੰ ਨਹੀਂ ਭੁੱਲਦਾ, ਜਿਨ੍ਹਾਂ ਨੂੰ ਨਹੀਂ ਤੂੰ ਭੁਲਾਉਂਦਾ, ਮੈਂ ਉਹਨਾਂ ਦੀ ਸਰਨ ਵਿੱਚ ਰਹਿਣਾ ਚਾਹੁੰਦਾ। ਗੁਰੂ ਨਾਨਕ ਇਤਨੀ ਨਿਮਰਤਾ ਦੇ ਨਾਲ ਇਹ ਬੇਨਤੀ ਕਰਦੇ ਨੇ। ਸੋ ਸਾਧ ਸੰਗਤ, ਗੁਰੂ ਨਾਨਕ ਪਾਤਸ਼ਾਹ ਦੀ ਇਹ ਬਾਲਾ ਪ੍ਰੀਤਮ ਦੀ ਗਾਥਾ ਬੜੀ ਲੰਬੀ ਹੈ, ਇੱਕ ਜੀਵਨ ਕਿਵੇਂ ਬਿਆਨ ਕਰ ਸਕਦਾ ਹੈ। ਪਰ ਗੁਰੂ ਨਾਨਕ ਦੀ ਬਾਲ ਲੀਲਾ ਦੀਆਂ ਕੁਝ ਚਾਕੀਆਂ ਹਨ ਜੋ ਮੈਂ ਤੁਹਾਡੇ ਸਮਕਸ਼ ਰੱਖ ਰਿਹਾ। ਉਪਰੰਤ ਕਹਿੰਦੇ ਨੇ ਪੰਡਿਤ ਹਰਦਿਆਲ ਜੀ ਨੂੰ ਬੁਲਾ ਕੇ ਗੁਰੂ ਨਾਨਕ ਪਾਤਸ਼ਾਹ ਨੂੰ ਜਨੇਊ ਪਾਉਣ ਦੀ ਵੀ ਰਸਮ ਕਰਨ ਵਾਸਤੇ ਆਖਿਆ ਗਿਆ। ਕਹਿੰਦੇ ਨੇ ਹੁਣ ਜਿਸ ਵੇਲੇ ਜਨੇਊ ਦੀ ਗੱਲ ਚੱਲੀ ਤੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਨੇ ਪੰਡਿਤ ਹਰਦਿਆਲ ਦੇ ਹੱਥ ਫੜ ਲਏ। ਪੰਡਿਤ ਜੀ, ਇਹ ਤੁਸੀਂ ਕੀ ਕਰ ਰਹੇ ਹੋ? ਕਹਿਣ ਲੱਗੇ ਮੈਂ ਤੈਨੂੰ ਜਨੇਊ ਪਾ ਰਿਹਾ, ਕਿਉਂਕਿ ਹਿੰਦੂ ਕੇ ਘਰ ਹਿੰਦੂ ਆਵੇ, ਸੂਤ ਜਨੇਊ ਪੜ ਗੱਲ ਪਾਵੇ। ਹਿੰਦੂ ਰੀਤੀ ਅਨੁਸਾਰ ਆਪ ਨੂੰ ਜਨੇਊ ਪਹਿਨਾਇਆ ਜਾਣਾ, ਕਿਉਂਕਿ ਹਿੰਦੂ ਦੇ ਘਰ ਜਦੋਂ ਹਿੰਦੂ ਕੋਈ ਬਾਲਕ ਪੈਦਾ ਹੁੰਦਾ ਉਹਦੇ ਗੱਲ ਅੰਦਰ ਸੀ ਇਹ ਮੰਤਰ ਪੜ ਕੇ ਜਨੇਊ ਪਾਨੇ। ਤੇ ਧੰਨ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਪੰਡਿਤ ਜੀ ਜਨੇਊ ਮੈਂ ਪਾ ਲੈਣਾ, ਪਰ ਪਹਿਲੇ ਮੇਰੀ ਇੱਕ ਗੱਲ ਦਾ ਜਵਾਬ ਦਿਓ। ਇਹ ਜਿਹੜਾ ਜਨੇਊ ਤੁਸੀਂ ਮੈਨੂੰ ਪਾਉਣ ਲੱਗੇ ਹੋ, ਇਹ ਜਨੇਊ ਕਾਹਦਾ ਬਣਿਆ? ਕਹਿੰਦੇ ਨੇ ਕਪਾਹ ਸੂਤਰ ਦਾ। ਸੂਤਰ ਦਾ ਜਨੇਊ ਤੇਰੇ ਗੱਲ ਵਿੱਚ ਪਾਉਣ ਲੱਗੇ ਆ। ਧੰਨ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਮੈਂ ਜਿਹੜਾ ਜਨੇਊ ਚਾਹੁੰਦਾ ਤੁਹਾਡੇ ਕੋਲ ਹੈ? ਪਾਤਸ਼ਾਹ, ਤੁਸੀਂ ਕੈਸਾ ਜਨੇਊ ਚਾਹੁੰਦੇ ਹੋ, ਤੁਸੀਂ ਦੱਸੋ। ਸਤਿਗੁਰ ਕਹਿਣ ਲੱਗੇ, ਦਇਆ ਕਪਾਹ संतोख सूत जत गंडी सतवट ए जनियो जी का है तपांडे कत। मैं चाहना जिना मेनू जनेऊ पान लगे हो दया दी कपा होवे, संतोख दा सूत्र होवे, जत दियां गंडा होन, सत दे वट होन, ए जनेऊ जी का है ता पांडे कत। ऐसा जनेऊ है ते मेरे गल विच पा दे, पंडित जी जिस धर्म अंदर दया नहीं मेनू ओ धर्म नहीं चाहिदा। मैं कल जिक्र कर रहा सा ना कि कलगीधर पातशाह ने जदो पंथ की साजना की, पहला प्यारा दया राम आया। गुरु गोविंद सिंह जी खुश क्यों होए? क्योंकि पंथ अंदर सब तो पहले दया आई है। ते दया क्यों मंगी? गुरु नानक पातशाह कहिंदे ने मैं धर्म भी वह अपनाना चाहना जिदे विच दया है, ते जिथे दया नहीं वह मैनू धर्म नहीं चाहिंदा। इत्थे एक गल होर स्पष्ट हो जाती है कि गुरु नानक हिंदू नहीं सन। जे हिंदू होंदे ते जनेऊ पांदे, क्योंकि मेरे कई वीर कह भी देंदे ने जी साडियां नौ पातशाहां ते हिंदू ही सन, दसवीं सिख होई है। हैरानगी है मैनू उन्हां प्रचारकां ते जिन्हां ने यह गल कह दित्ती। वह भाई प्रतख प्रमाण मिल रहा है, इतिहास मिल रहा है, जे गुरु नानक हिंदू होंदे ते जनेऊ ना पांदे। गुरु नानक ने आख्या नहीं मैं हिंदू नहीं हां। वो तो यह कहते ने सिख मत सब बुद्ध तुम्हारी, मंदिर छावा तेरे, तुझ बिलिया और न जाना मेरे साहिबा, गुण गावा नित तेरे। सानू कुछ बाणी दी विचार भी करनी चाहिए। सो गुरु नानक ने इतने प्रतख प्रमाण दे दिता कि मैं जनेऊ नहीं पाया इसलिए मैं हिंदू नहीं हां। नौ पातशाहां तक जी हिंदू सन, दसवीं सिख हुई नहीं। आप इस ते कल विचार करांगे सवेर दे दीवान अंदर। केवल गुरु नानक पातशाह दी बाल लीला मैं तुहाडे समक्ष रख रहा। गुरु नानक दी एक गल सुन के पंडित हरदयाल दी चरणा ते टह पै, ऐसा मेरे को जनेऊ नहीं है। फिर कहिंदे ने पंडित जी तुसी वेखो खत्री ब्राह्मण सूद वैस, ये चार तुसी धर्म मानते हो, ते तुसी जो जनेऊ मेनू पा रहे हो, मेनू जनेऊ होर, खत्री नू जनेऊ होर, ब्राह्मण नू होर, सूदर नू होर, ते वैस नू कोई जनेऊ नहीं। जब जनेऊ दी मर्यादा ही एक नहीं है ते ये मैं धर्म किवें अपना लवां? इत्थे मर्यादा ही एक नहीं है। इना दे जनेऊ पान की रुत भी वंडी है, किसी नू सर्दी च, किसी नू गर्मी च, किसी नू पतझड़ दी बहार विच है। कितनी अलग अलग बात है। इसलिए जिस धर्म की ऐसी गल है मैं नहीं जनेऊ पाना। इसलिए साध संगत ए वेखो गुरु घर का इतिहास कैसा है। गुरु नानक जनेऊ पाते नहीं ते गुरु तेग बहादुर जनेऊ लान नहीं देंदे। कैसी बात है, कैसा इतिहास है। गुरु नानक जनेऊ पाते नहीं, कह लगे जबरदस्ती जनेऊ नहीं पाना, ते गुरु तेग बहादुर कहते ने मैं जबरदस्ती जनेऊ लान नहीं देना। यह विचार आप सवेर के दीवान विच करनी है, क्योंकि जो गुरु नानक का इतिहास है उसनू असी पूर्ण तौर पर वाचना है, देखना है कि गुरु नानक पातशाह ने कैसे कैसे उपदेश साडे लई दित्ते ने। फिर गुरु नानक पातशाह ने खरा सच्चा सौदा भी किया। सौदे अंदर तुसी वेखो गुरु नानक पातशाह ने आखिया बालिया ए जिहड़े साध बैठे ने ना इन्हां नू भोजन सिखा, एदू खरा सौदा होर कोई नहीं हो सकता। कहन लगे महाराज जी रकम तुहाडे पिता ने मैनू फड़ाई है ते उन्होंने मैनू पुछना है कि किथे गवाए हैं, मैं की जवाब दियांगा। कहन लगे अगे आपे जो होएगा वेखी जाएगी, जो तेनू मैं कहना पहले ओ सुन। साध संगत गुरु नानक पातशाह ने खरा सौदा यह समझिया, सच्चा सौदा यह किया, लंगर चलाया, लंगर की मर्यादा नू कायम किया, लंगर बना दिता। हुण जिस वेले लंगर बनाया है ना ते कहिंदे ने जिस वेले वापस तलवंडी आए ना बाले नू भेज दिता, आप बाले दे खूह ते बह गए, खूह ते बह गए ते सिमरन विच लगदा है। जिस वेले बाला घर गया ते पता लगा कालू जी नू बाला आप आ गया, गुरु नानक नहीं आए, जाके पुछ कीती, ओ भाई तेरा फर्ज बनता सी पहले मेरे को आके मैनू दस दस सौदे दा की कीता जे, उस रकम दा पैसिया दा की कीता जे। कह लगे महाराज मैनू ना पुछो, गुरु नानक नू पुछ। किथे ने? कहंदे ने खूह ते बैठे ने। ਹੁਣ ਜਿਸ ਵੇਲੇ ਖੂਹ ਦੀ ਗੱਲ ਸੁਣੀ ਤੇ ਪੈ ਗਈ ਕੰਨੀ ਭੈਣ ਨਾਨਕੀ ਦੇ। ਜਿਸ ਵੇਲੇ ਭੈਣ ਨਾਨਕੀ ਨੇ ਸੁਣਿਆ ਕਿ ਪਿਤਾ ਅੱਜ ਬਹੁਤ ਗੁੱਸੇ ਵਿੱਚ ਨੇ, ਇਧਰੋਂ ਕਾਲੂ ਜੀ ਤੁਰ ਪਏ, ਉਧਰੋਂ ਭੈਣ ਨਾਨਕੀ ਤੁਰ ਪਈ, ਕਹਿੰਦੇ ਨੇ ਉਧਰੋਂ ਪਤਾ ਲੱਗ ਗਿਆ ਰਾਏ ਬੁਲਾਰ ਨੂੰ, ਰਾਏ ਬੁਲਾਰ ਵੀ ਤੁਰ ਪਿਆ। ਪਰ ਸਾਧ ਸੰਗਤ ਗੁਰੂ ਨਾਨਕ ਪਾਤਸ਼ਾਹ ਜਿਸ ਵੇਲੇ ਆਪਣੇ ਪਿਤਾ ਨੂੰ ਆਉਂਦਿਆਂ ਤੱਕਿਆ ਉੱਠ ਕੇ ਖੜੇ ਹੋ ਗਏ, ਸਤਿਕਾਰ ਪੂਰਨ ਕਰਦੇ ਸਨ, ਉੱਠ ਕੇ ਖੜੇ ਹੋ ਗਏ। ਖੜੇ ਹੋ ਕੇ ਮਹਿਤਾ ਕਾਲੂ ਜੀ ਨੇ ਆਉਂਦੇ ਗੁੱਸੇ ਵਿੱਚ ਪੁੱਛ ਕੀਤੀ, ਨਾਨਕ 20 ਰੁਪਏ ਕਿੱਥੇ ਨੇ? ਤੈਨੂੰ ਖਰਾ ਸੌਦਾ ਕਰਨ ਪੈ ਗਿਆ ਸੀ। ਕਹਿਣ ਲੱਗੇ ਮਹਾਰਾਜ ਘਰ ਆਇਆ, ਕੀ ਕੀਤਾ ਜੀ? ਕਹਿਣ ਲੱਗੇ ਭੁੱਖੀ ਸਾਧ ਮੰਡਲੀ ਨੂੰ ਭੋਜਨ ਛਕਾ ਆਇਆ, ਲੰਗਰ ਚਲਾਇਆ ਸੀ, ਵਸਤਰ ਦਿੱਤੇ ਨੇ, ਕਈ ਕੁਝ ਵੰਡਿਆ ਹੈ। ਕਹਿਣ ਲੱਗੇ ਮੇਰੇ 20 ਰੁਪਏ ਤੇ ਰੋੜ ਆਇਆ, ਕਿਤੇ ਆਪ ਕਮਾਏ ਹੁੰਦੇ ਤੇ ਤੈਨੂੰ ਪਤਾ ਹੁੰਦਾ ਮੇਰੀ ਕਮਾਈ ਰੋੜਨ ਵਾਸਤੇ ਆਇਆ। ਕਹਿੰਦੇ ਨੇ ਇੰਨੇ ਗੁੱਸੇ ਵਿੱਚ ਗੁਰੂ ਨਾਨਕ ਪਾਤਸ਼ਾਹ ਦੇ ਮੂੰਹ ਤੇ ਚੰਡ ਕੱਢ ਮਾਰੀ। ਜਿਸ ਵੇਲੇ ਚੰਡ ਵੱਜੀ, ਭੈਣ ਨਾਨਕੀ ਦੀ ਅੱਖਾਂ ਵਿੱਚ ਹੰਝੂ ਆ ਗਏ ਕਿ ਮੇਰੇ ਵੀਰ ਨੂੰ ਇਤਨੇ ਕ੍ਰੋਧ ਵਿੱਚ, ਗੁੱਸੇ ਵਿੱਚ ਨਾਨਕ ਨੂੰ ਚੰਡ ਮਾਰੀ ਹੈ। ਰਾਏ ਬੁਲਾਰ ਦੇ ਆਉਂਦਿਆਂ ਤੱਕ ਇਹ ਪਾਣਾ ਵਰਤ ਚੁੱਕਾ ਸੀ। ਜਿਸ ਵੇਲੇ ਰਾਏ ਬੁਲਾਰ ਨੂੰ ਪਤਾ ਲੱਗਾ ਤੇ ਰਾਏ ਬੁਲਾਰ ਕਹਿਣ ਲੱਗਾ, ਕਾਲੂ ਨਾਨਕ ਨੂੰ ਨਾ ਮਾਰੀ, ਮੈਂ ਤੈਨੂੰ ਕਹਿ ਸਕਦਾ, ਕਾਲੂ ਨਾਨਕ ਨੂੰ ਨਾ ਮਾਰੀ, ਮੈਂ ਨਹੀਂ ਉਹ ਸਹਿ ਸਕਦਾ, ਤੂੰ ਮੇਰਾ ਪਟਵਾਰੀ, ਮੈਂ ਤੈਨੂੰ ਕਹਿ ਸਕਦਾ, ਮੈਂ ਤੈਨੂੰ ਤੇ ਕਹਿ ਸਕਦਾ, ਨਾਨਕ ਨੂੰ ਨਾ ਮਾਰੀ। 20 ਰੁਪਏ ਪਿੱਛੇ ਤੂੰ ਨਾਨਕ ਨੂੰ ਚੰਡ ਮਾਰੀ ਹੈ, ਨਾਨਕ ਜੀ ਤੋਂ ਮੈਂ ਆਪਣੀ ਜਿੰਦ ਵਾਰਦੇ ਹਾਂ, ਧਨ ਦੌਲਤ ਕੀ ਹੈ ਮੇਰੇ ਕੋਲ ਲੈ ਲੈ, ਪਰ ਇਹਨਾਂ ਨੂੰ ਕੁਝ ਨਾ ਕਹਿ। ਗੁਰੂ ਨਾਨਕ ਪਾਤਸ਼ਾਹ ਨੂੰ ਰਾਏ ਬੁਲਾਰ ਨੇ ਬੇਨਤੀ ਕੀਤੀ, ਨਾਨਕ ਜੀ ਅੱਜ ਤੋਂ ਬਾਅਦ ਤੁਹਾਨੂੰ ਕੁਝ ਚਾਹੀਦਾ ਹੋਵੇ ਮੇਰੇ ਕੋਲ ਮੰਗਵਾਇਆ ਕਰੋ, ਇਹਨਾਂ ਕੋਲੋਂ ਕੁਝ ਨਾ ਮੰਗਿਆ ਕਰੋ, ਬਸ ਇੰਨਾ ਕਰਿਆ ਕਰੋ। ਸਾਧ ਸੰਗਤ, ਬਾਬਰ ਕਾ ਦਾਮ ਚਲਤਾ ਥਾ ਨਾਨਕ ਕੀ ਠੀਕਰੀ। ਬਾਬਰ ਦਾ ਦਾਮ ਕਹਿੰਦੇ ਨੇ ਪੈਸਾ ਚੱਲਦਾ ਸੀ, ਪਰ ਗੁਰੂ ਨਾਨਕ ਦੀ ਠੀਕਰੀ। ਕੀ ਕਹਿੰਦਾ ਹੈ ਰਾਏ ਬੁਰਾਰ, ਦਰ ਪੇ ਜੋ ਸਵਾਲੀ ਆਏ ਇਧਰ ਭੇਜ ਦੀਜੀਏ, ਠੀਕਰੀ ਪੇ ਆਪਣਾ ਨਾਮ ਕੀਜੀਏ। ਇੱਕ ਵਾਰੀ ਇੱਕ ਠੀਕਰੀ ਤੇ ਨਾਨਕ ਨਾਂ ਲਿਖ ਕੇ ਭੇਜੋ, ਜਿਹੜਾ ਫਕੀਰ ਜੋ ਮੰਗਣ ਆਵੇਗਾ ਮੈਂ ਉਹੀ ਦੇ ਦਿਆਂਗਾ। ਸੋ ਸਾਧ ਸੰਗਤ, ਗੁਰੂ ਨਾਨਕ ਨੇ ਆਪਣੇ ਇਸ ਸੁੰਦਰ ਨਰਾਨੀ ਚਿਹਰੇ ਦੀ ਚੰਡ ਖਾਧੀ ਹੈ, ਪਰ ਲੰਗਰ ਜ਼ਰੂਰ ਚਲਾਇਆ ਹੈ। ਉਹ 20 ਰੁਪਏ ਦਾ ਚੱਲਿਆ ਲੰਗਰ ਮੈਂ ਸਮਝਣਾ ਅੱਜ ਤੱਕ ਨਹੀਂ ਮੁੱਕਿਆ, ਅੱਜ ਤੱਕ ਨਹੀਂ ਅਖੁੱਟ ਆਇਆ। ਅੱਜ ਤੁਸੀਂ ਦੇਖੋ ਹਰ ਗੁਰਦੁਆਰੇ ਅੰਦਰ ਲੰਗਰ ਜ਼ਰੂਰ ਹੋਵੇਗਾ, ਕਿਸੇ ਧਰਮ ਅਸਥਾਨ ਤੇ ਚਲੇ ਜਾਓ ਤੁਹਾਨੂੰ ਲੰਗਰ ਨਹੀਂ ਮਿਲਦਾ, ਪਰ ਗੁਰੂ ਨਾਨਕ ਦੇ ਦਰ ਘਰ ਚ ਲੰਗਰ ਜ਼ਰੂਰ ਮਿਲਦਾ। ਇਹ ਮਰਿਆਦਾ ਗੁਰੂ ਨਾਨਕ ਨੇ ਚਲਾਈ ਹੈ। ਸੋ ਗੁਰੂ ਨਾਨਕ ਤੇ ਹਰ ਕਦਮ ਤੇ ਸਾਨੂੰ ਸਮਝਾਉਂਦੇ ਨੇ, ਹਰ ਕਦਮ ਤੇ ਕੋਈ ਨਾ ਕੋਈ ਇਸ਼ਾਰਾ ਦਿੰਦੇ ਨੇ। ਇਹ ਤੇ ਸਾਡਾ ਮੂਰਖ ਮੂੜ ਜਿਹਾ ਮਨ ਹੈ ਜਿਹੜਾ ਸਮਝਦਾ ਨਹੀਂ, ਜਿਹੜਾ ਜਾਣਦਾ ਨਹੀਂ। ਸੋ ਸਾਧ ਸੰਗਤ ਸਮਾਂ ਪਾ ਕੇ ਕਹਿੰਦੇ ਨੇ ਰਾਏ ਬੁਲਾਰ ਦੀ ਮਰਜ਼ੀ ਦੇ ਨਾਲ ਫਿਰ ਭੈਣ ਨਾਨਕੀ ਦੀ ਸ਼ਾਦੀ ਹੋ ਗਈ, ਤੇ ਸ਼ਾਦੀ ਵੀ ਹੋਈ ਸੁਲਤਾਨਪੁਰ ਲੋਧੀ ਜੈ ਰਾਮ ਜੀ ਨਾਲ। ਜਿਸ ਵੇਲੇ ਜੈ ਰਾਮ ਜੀ ਦੇ ਨਾਲ ਸ਼ਾਦੀ ਹੋ ਗਈ ਤੇ ਸਾਧ ਸੰਗਤ ਸ਼ਾਦੀ ਦੇ ਕੁਛ ਦਿਨਾਂ ਬਾਅਦ ਮਹਿਤਾ ਕਾਲੂ ਜੀ ਕਹਿਣ ਲੱਗੇ, ਨਾਨਕ ਤੁਸੀਂ ਨਾਨਕੀ ਦੇ ਭਰਾ ਹੋ ਤੇ ਮਰਿਆਦਾ ਇਹੀ ਬਣਦੀ ਹੈ ਤੁਸੀਂ ਨਾਨਕੀ ਜੀ ਨੂੰ ਲੈ ਕੇ ਆਓ। ਤੇ ਹੁਣ ਨਾਨਕ ਜੀ ਚੁੱਪ ਨੇ, ਜਵਾਬ ਨਹੀਂ ਦਿੰਦੇ, ਪਿਤਾ ਸਾਹਮਣੇ ਬੋਲਦੇ ਨਹੀਂ, ਕੁਝ ਨਹੀਂ ਆਖਦੇ, ਖਾਮੋਸ਼ ਹੋ ਗਏ। ਜਿਸ ਵੇਲੇ ਅੱਜ ਹਾਂ ਨਾਂ ਦਾ ਜਵਾਬ ਨਾ ਮਿਲਿਆ, ਮਹਿਤਾ ਕਾਲੂ ਜੀ ਰਾਏ ਬੁਲਾਰ ਪਾਸ ਚਲੇ ਗਏ, ਜਾ ਕੇ ਕਹਿਣ ਲੱਗੇ, ਰਾਏ ਬੁਲਾਰ ਜੀ ਦੇਖੋ ਇੱਕੋ ਇੱਕ ਭੈਣ ਹੈ ਤੇ ਇੱਕੋ ਇੱਕ ਭਰਾ ਹੈ, ਜੇ ਭੈਣ ਨੂੰ ਭਰਾ ਨਹੀਂ ਲੈਣ ਜਾਏਗਾ ਤੇ ਹੋਰ ਕੌਣ ਜਾਏਗਾ? ਨਾਨਕ ਜੀ ਮੇਰਾ ਕਿਹਾ ਤੇ ਮੰਨਦੇ ਨਹੀਂ, ਤੁਸੀਂ ਬੇਨਤੀ ਕਰੋ, ਤੁਹਾਡਾ ਕਿਹਾ ਨਹੀਂ ਮੋੜਨਗੇ। ਕਹਿਣ ਲੱਗੇ ਤੁਸੀਂ ਮੇਰੇ ਕੋਲ ਭੇਜ ਦਿਓ, ਮੈਂ ਉਹਨਾਂ ਨੂੰ ਕਹਿ ਦਿਆਂਗਾ। ਜਿਸ ਵੇਲੇ ਨਾਨਕ ਜੀ ਰਾਏ ਬੁਲਾਰ ਜੀ ਪਾਸ ਪਹੁੰਚੇ, ਹੱਥ ਬੰਨ ਕੇ ਬੇਨਤੀ ਕੀਤੀ, ਨਾਨਕ ਜੀ ਮੇਰੇ ਵਰੀ ਅੱਲਾ, ਆਪ ਦੇ ਪਿਤਾ ਆਏ ਸਨ, ਉਹਨਾਂ ਨੇ ਬੇਨਤੀ ਕੀਤੀ ਹੈ ਤੇ ਮੇਰੀ ਵੀ ਬੇਨਤੀ ਹੈ, ਤੁਹਾਡਾ ਫਰਜ਼ ਬਣਦਾ, ਤੁਸੀਂ ਜਾ ਕੇ ਭੈਣ ਨਾਨਕੀ ਨੂੰ ਲੈ ਕੇ ਆਓ। ਤੇ ਕਹਿੰਦੇ ਨੇ ਇੰਨੀ ਗੱਲ ਰਾਏ ਬੁਲਾਰ ਨੇ ਕਹੀ, ਗੁਰੂ ਨਾਨਕ ਪਾਤਸ਼ਾਹ ਨੇ ਮੰਨ ਲਈ। ਜਿਸ ਵੇਲੇ ਵਾਪਸ ਘਰ ਆਏ, ਮਾਤਾ ਤ੍ਰਿਪਤਾ ਜੀ ਨੇ ਕੁਝ ਮਠਿਆਈ, ਕੁਝ ਬਸਤਰ, ਕੁਝ ਸਮਾਨ ਦਿੱਤਾ ਕਿ ਇਹ ਉਹਨਾਂ ਨੂੰ ਦੇ ਕੇ ਤੇ ਨਾਨਕੀ ਨੂੰ ਲੈ ਆਓ। ਤੇ ਕਹਿੰਦੇ ਨੇ ਨਾਲ ਬਾਲੇ ਨੂੰ ਵੀ ਤਿਆਰ ਕਰ ਦਿੱਤਾ, ਬਾਲਿਆ ਤੂੰ ਵੀ ਜਾ। ਤੇ ਜਿਸ ਵੇਲੇ ਸਾਧ ਸੰਗਤ ਧੰਨ ਗੁਰੂ ਨਾਨਕ ਪਾਤਸ਼ਾਹ ਅੱਜ ਤਲਵੰਡੀ ਤੋਂ ਚੱਲੇ ਸੁਲਤਾਨਪੁਰ ਪਹੁੰਚੇ, ਤੇ ਸਾਧ ਸੰਗਤ ਵੇਖੋ ਹੁਣ ਭੈਣ ਦਾ ਪਿਆਰ,
1: ਜਨਮ ਸਾਖੀ ਵਿੱਚ ਐਸਾ ਜ਼ਿਕਰ ਆਉਂਦਾ ਹੈ ਕਿ ਭੈਣ ਨਾਨਕੀ ਚਾਈ ਚਾਈ ਦੌੜੀ ਆਈ, ਇੰਨੇ ਪਿਆਰ ਨਾਲ ਦੌੜ ਕੇ ਆਈ ਤੇ ਹੁਣ ਕੀਤਾ ਕੀ, ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਤੇ ਮੱਥਾ ਟੇਕਿਆ ਭੈਣ ਨਾਨਕੀ ਨੇ। ਜਿਸ ਵੇਲੇ ਮੱਥਾ ਟੇਕਿਆ ਤੇ ਧੰਨ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਭੈਣ ਜੀ ਇਹ ਕੀ ਕਰ ਰਹੇ ਹੋ, ਤੁਹਾਨੂੰ ਮੱਥਾ ਟੇਕਣਾ ਮੇਰਾ ਹੱਕ ਬਣਦਾ ਹੈ, ਮੇਰਾ ਫਰਜ਼ ਬਣਦਾ, ਤੁਸੀਂ ਵੱਡੇ ਹੋ। ਤੇ ਭੈਣ ਨਾਨਕੀ ਕਹਿਣ ਲੱਗੀ, ਨਾ ਵੀਰਾ, ਮੈਂ ਤੇ ਤੈਨੂੰ ਵੀਰ ਵੀ ਨਹੀਂ ਸਮਝਿਆ, ਮੈਂ ਤੇ ਤੈਨੂੰ ਆਪਣਾ ਰੱਬ ਮੰਨਣੀ ਆ, ਮੈਂ ਤੈਨੂੰ ਆਪਣਾ ਪੀਰ ਮੰਨਣੀ ਆ, ਮੈਂ ਤੈਨੂੰ ਆਪਣਾ ਪ੍ਰਮਾਤਮਾ ਕਰਕੇ ਜਾਣਨੀ ਆ, ਤੇ ਮੇਰੀ ਬੇਨਤੀ ਹੈ ਤੁਸੀਂ ਮੇਰੇ ਤੇ ਕਿਰਪਾ ਕਰੋ, ਮੈਂ ਤੁਹਾਨੂੰ ਆਪਣਾ ਪੀਰ ਮੰਨ ਕੇ ਹੀ ਪੂਜਦੀ ਰਵਾਂ। ਸਾਧ ਸੰਗਤ ਇਤਿਹਾਸ ਪੜੋ, ਭੈਣ ਨਾਨਕੀ ਦੀ ਇਤਨੀ ਵੱਡੀ ਕੁਰਬਾਨੀ, ਸਾਰੇ ਸੰਸਾਰ ਨੇ ਗੁਰੂ ਨਾਨਕ ਕੋਲੋਂ ਹਰ ਦਾਤ ਮੰਗੀ ਹੈ, ਲੇਕਿਨ ਭੈਣ ਨਾਨਕੀ ਨੇ ਕਦੀ ਮੰਗ ਨਹੀਂ ਕੀਤੀ, ਕਦੀ ਕੁਝ ਨਹੀਂ ਆਖਿਆ ਕਿ ਵੀਰਾ ਮੈਨੂੰ ਕੁਝ ਚਾਹੀਦਾ, ਮੇਰੇ ਘਰ ਔਲਾਦ ਨਹੀਂ, ਮੇਰੇ ਘਰ ਔਲਾਦ ਹੋ ਜਾਏ। ਨਹੀਂ, ਭੈਣ ਨਾਨਕੀ ਨੇ ਗੁਰੂ ਨਾਨਕ ਕੋਲੋਂ ਬਿਲਕੁਲ ਨਹੀਂ ਮੰਗਿਆ, ਜਦੋਂ ਮੰਗਿਆ ਇਹੀ ਮੰਗਿਆ, ਹੇ ਮੇਰੇ ਵੀਰਾ ਮੈਨੂੰ ਇਹ ਦਾਤ ਦੇ ਕਿ ਮੈਂ ਹਮੇਸ਼ਾ ਤੇਰਾ ਪੀਰ ਸਮਝ ਕੇ ਸਤਿਕਾਰ ਕਰਦੀ ਰਹਾਂ, ਮੈਂ ਤੇਰਾ ਦੀਦਾਰ ਇਸੇ ਤਰ੍ਹਾਂ ਕਰਦੀ ਰਵਾਂ, ਮੇਰੀਆਂ ਅੱਖਾਂ ਦੇ ਸਾਹਮਣੇ ਤੂੰ ਹਮੇਸ਼ਾ ਰਵੇਂ, ਬਸ ਮੈਂ ਇਸ ਤੋਂ ਸਿਵਾ ਹੋਰ ਕੁਝ ਨਹੀਂ ਮੰਗਣਾ। ਇਹ ਸੀ ਵੀਰ ਤੇ ਭੈਣ ਦਾ ਪਿਆਰ। ਨਾਨਕ ਜੀ ਕਹਿੰਦੇ ਨੇ ਇੱਕ ਰਾਤ ਰਹਿ, ਦੂਸਰੀ ਰਾਤ ਜਿਸ ਵੇਲੇ ਜੈ ਰਾਮ ਜੀ ਤੋਂ ਆਗਿਆ ਲੈ ਕੇ ਚੱਲਣ ਲੱਗੇ ਤੇ ਜੈ ਰਾਮ ਜੀ ਕਹਿੰਦੇ ਨੇ, ਪਾਤਸ਼ਾਹ ਤੁਸੀਂ ਹੋਰ ਸਮਾਂ ਇੱਥੇ ਰਹੋ, ਮੇਰੇ ਧੰਨ ਪਾਕ ਜੇ ਮੇਰੇ ਘਰ ਰਹਿ ਕੇ ਤੁਸੀਂ ਮੈਨੂੰ ਕਰਤਾਰਥ ਕਰੋ। ਤੇ ਕਹਿੰਦੇ ਜੈ ਰਾਮ ਜੀ ਦੇ ਪਿਤਾ ਜੀ ਪਰਮਾਨੰਦ ਜੀ ਕਹਿਣ ਲੱਗੇ ਕਿ ਜੈ ਰਾਮ ਜੀ ਨਹੀਂ, ਇਸ ਵੇਲੇ ਕੇਵਲ ਇਹ ਆਪਣੀ ਭੈਣ ਨੂੰ ਲੈਣ ਆਏ ਨੇ, ਇਸ ਲਈ ਇਹ ਨਹੀਂ ਰੁਕ ਸਕਦੇ, ਇਹ ਦੁਬਾਰਾ ਫਿਰ ਜਦ ਆਉਣ ਤੁਸੀਂ ਭਾਵੇਂ ਇਹਨਾਂ ਨੂੰ ਇੱਥੇ ਰੱਖ ਲੈਣਾ, ਆਪਣੇ ਪਾਸ ਰੱਖ ਲੈਣਾ, ਲੇਕਿਨ ਨਹੀਂ ਹੁਣ ਇਹਨਾਂ ਨੂੰ ਤੋਰਨਾ ਪਵੇਗਾ। ਭੈਣ ਨਾਨਕੀ ਤੇ ਭਾਈ ਬਾਲਾ ਤੇ ਧੰਨ ਗੁਰੂ ਨਾਨਕ ਪਾਤਸ਼ਾਹ ਉਹਨਾਂ ਦੀ ਆਗਿਆ ਲੈਂਦੇ ਵਾਪਸ ਤਲਵੰਡੀ ਆਏ। ਜਿਸ ਵੇਲੇ ਤਲਵੰਡੀ ਪਹੁੰਚੇ ਤੇ ਮਾਤਾ ਤ੍ਰਿਪਤਾ ਨੇ ਨਾਨਕ ਜੀ ਨੂੰ ਵੀ ਤੇ ਭੈਣ ਨਾਨਕੀ ਨੂੰ ਵੀ ਗੱਲ ਨਾਲ ਲਾ ਕੇ ਪਿਆਰ ਕੀਤਾ ਤੇ ਆਪਣੇ ਪਾਸ ਰੱਖਿਆ। ਬਾਕੀ ਦੀ ਵਿਚਾਰ ਆਪਾਂ ਅਗਲੇ ਦੀਵਾਨ ਅੰਦਰ ਕਰਾਂਗੇ। ਇਹ ਗੁਰੂ ਨਾਨਕ ਦੀ ਬਾਲ ਲੀਲਾ, ਜਿਨ੍ਹਾਂ ਅੰਦਰ ਗੁਰੂ ਨਾਨਕ ਨੇ ਹਰ ਕਿਸੇ ਪ੍ਰਾਣੀ ਨੂੰ ਉਪਦੇਸ਼ ਹੀ ਦਿੱਤਾ, ਇੱਕ ਗੱਲ ਹੀ ਸਮਝ ਆਈ ਹੈ ਕਿ ਇਸ ਮੂਰਖ ਮਨ ਨੂੰ ਆਪਣੇ ਵਸ ਵਿੱਚ ਕਰ ਲਓ ਭਾਈ। ਤੇ ਵਸ ਵਿੱਚ ਤਾਂ ਹੁੰਦਾ ਜਦੋਂ ਪੰਜਾਂ ਚੋਰਾਂ ਨੂੰ ਕਾਬੂ ਕਰ ਲਾਂਗੇ ਨਾ, ਇਹ ਆਪੇ ਵਸ ਚ ਆ ਜਾਏਗਾ। ਇਹ ਪੰਜ ਚੋਰ ਜਿਹੜੇ ਨਾ ਅੰਦਰ ਬੈਠੇ, ਅੰਦਰੋਂ ਹੀ ਪੈਦਾ ਹੋ ਕੇ ਅੰਦਰੋਂ ਹੀ ਘਰ ਲੁੱਟੀ ਜਾ ਰਹੇ ਨੇ, ਇਸ ਘਰ ਨੂੰ ਬਚਾਉਣਾ ਹੈ ਤੇ ਮਨ ਨੂੰ ਵਸ ਵਿੱਚ ਕਰੀਏ। ਤੇ ਮਨ ਵਸ ਹੁੰਦਾ ਸਿਮਰਨ ਨਾਲ, ਬੰਦਗੀ ਨਾਲ, ਭਗਤੀ ਨਾਲ। ਭਾਈ ਜੇ ਬਹੁਤਾ ਸਮਾਂ ਨਹੀਂ, ਮੈਂ ਪਿੱਛੇ ਵੀ ਬੇਨਤੀ ਕੀਤੀ ਸੀ ਕਿ ਵਾਹਿਗੁਰੂ ਦਾ ਸਿਮਰਨ ਜ਼ਰੂਰ ਕਰਿਆ ਕਰੋ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਐਸਾ ਲਫ਼ਜ਼ ਹੈ ਕਿ ਇਸ ਲਫ਼ਜ਼ ਦੇ ਨਾਲ ਸਾਡੀ ਸੁਰਤ ਪਰਮਾਤਮਾ ਨਾਲ ਜੁੜਦੀ ਜਾਏਗੀ। ਅਭਿਆਸ ਕਰਕੇ ਵੇਖੋ, ਅੰਮ੍ਰਿਤ ਵੇਲੇ ਉੱਠੋ, ਚੌਂਕੜਾ ਮਾਰੋ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭੈ ਅਰੋਗਾ। ਇਸ਼ਨਾਨ ਕਰਕੇ ਅੱਜ ਸਿੰਘਾਸਨ ਤੇ ਬੈਠ ਕੇ ਅੱਜ ਅੰਤਰ ਧਿਆਨ ਹੋ ਕੇ ਵਾਹਿਗੁਰੂ ਦਾ ਸਿਮਰਨ ਕਰੋ। ਆਸਤਾ ਆਸਤਾ ਅਭਿਆਸ ਕਰਦੇ ਸਾਡੀ ਲਿਵ ਪਰਮਾਤਮਾ ਨਾਲ ਲੱਗ ਜਾਏਗੀ। ਭੁੱਲਣਾ ਚੁੱਕਣ ਦੀ ਖੇਮਾ। ਗੁਰੂ ਨਾਨਕ ਦੀ ਬਾਣੀ ਤੇ ਗੁਰੂ ਨਾਨਕ ਦਾ ਇਤਿਹਾਸ ਕਹਿੰਦੇ ਆ, ਕਈ ਪ੍ਰਕਾਰ ਦੀਆਂ ਤਰੁੱਟੀਆਂ ਰਹਿ ਜਾਂਦੀਆਂ ਨੇ, ਅਣਜਾਣ ਸੇਵਕ ਜਾਣ ਦੇ ਖੇਮਾ ਬਖਸ਼ਣੀ। ਅਰਦਾਸ ਕਰਨੀ ਸਤਿਗੁਰੂ ਪਾਤਸ਼ਾਹ ਬਾਣੀ ਪੜਨ ਦਾ ਬਲ, ਬੁੱਧੀ, ਸਮਰਥਾ ਤੇ ਤਾਕਤ ਬਖਸ਼ੇ। ਆਪ ਦੀ ਸੇਵਾ ਕਰਕੇ ਆਪ ਦੀ ਖੁਸ਼ੀ ਲੈ ਸਕੀਏ। ਸਾਰੇ ਮਿਲ ਕੇ ਇੱਕ ਵਾਰੀ ਉੱਚੀ ਗੂੰਜ ਨਾਲ

0: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ
1: ਦੇਵਗੰਧਾਰੀ ਸਿਰਲੇਖ ਹੇਠ ਦੇਵਗੰਧਾਰੀ ਅਤੇ ਦੇਵਗੰਧਾਰ ਦੋ ਰਾਗ ਉਪਲਬਧ ਹੁੰਦੇ ਹਨ। ਦੇਵਗੰਧਾਰ ਦਾ ਕੇਵਲ ਇੱਕੋ ਸ਼ਬਦ ਆਪਣੇ ਹਰ ਪਹਿ ਬਿਨਤੀ ਕਹੀਏ ਹੈ, ਬਾਕੀ ਸਾਰੀ ਬਾਣੀ ਦੇਵਗੰਧਾਰੀ ਵਿੱਚ ਹੈ। ਉਪਰੋਕਤ ਦੋਵੇਂ ਰਾਗ ਵੱਖੋ ਵੱਖਰੇ ਸਰੂਪ ਰੱਖਦੇ ਹਨ। ਦੇਵਗੰਧਾਰੀ ਦਾ ਰੂਪ ਗੁਰਮਤਿ ਸੰਗੀਤ ਤੋਂ ਬਿਨਾਂ ਭਾਰਤੀ ਸੰਗੀਤ ਵਿੱਚ ਅਜੇ ਤੱਕ ਪ੍ਰਚਲਿਤ ਨਹੀਂ ਹੋਇਆ। ਇਸ ਰਾਗ ਵਿੱਚ ਵਿਚਰਦੇ ਪਤਾ ਲੱਗੇਗਾ ਕਿ ਖੁਸ਼ੀ ਚਰਨ ਸ਼ਰਨ ਵਿੱਚ ਹੈ, ਮਾਂ ਦੇ ਚਰਨਾਂ ਵਿੱਚ ਹੈ, ਝੂਠਾ ਪਿਆਰ ਛੱਡਣ ਵਿੱਚ ਹੈ। ਇਸ ਵਿੱਚ ਦੋਨੋਂ ਦਹਿਵਤ ਦੋਨੋਂ ਨਿਸ਼ਾਦ ਲੱਗਦੇ ਹਨ ਅਤੇ ਹੋਰ ਸਵਰ ਸ਼ੁੱਧ ਲੱਗਦੇ ਹਨ। ਆਰੋਹ ਵਿੱਚ ਗੰਧਾਰ ਅਤੇ ਨਿਸ਼ਾਦ ਵਰਜਿਤ ਹਨ। ਵਾਦੀ ਮੱਧਮ ਅਤੇ ਸੰਵਾਦੀ ਸ਼ੜਜ ਹੈ। ਗਾਇਨ ਸਮਾਂ ਦਿਨ ਦਾ ਦੂਜਾ ਪਹਿਰ। ਪਹਿਲਾ ਸ਼ਬਦ ਗਾ ਰਹੇ ਹਨ ਭਾਈ ਗੁਰਦੇਵ ਸਿੰਘ ਜੀ ਖਾਲਸਾ, ਰਚਨਾ ਹੈ ਨਾਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ। ਸ਼ਬਦ ਦੀ ਤੁਕ ਹੈ ਜਗਤ ਮੈਂ ਝੂਠੀ ਦੇਖੀ ਪ੍ਰੀਤ, ਅਤੇ ਦੂਜਾ ਸ਼ਬਦ ਆਪ ਜੀ ਨੂੰ ਸਰਵਣ ਕਰਾ ਰਹੇ ਹਨ ਭਾਈ ਸਾਹਿਬ ਦਿਲਬਾਗ ਸਿੰਘ, ਭਾਈ ਗੁਲਬਾਗ ਸਿੰਘ ਜੀ। ਗੁਰੂ ਅਰਜਨ ਦੇਵ ਜੀ ਦੀ ਰਚਨਾ। ਸ਼ਬਦ ਤੇਰਾ ਜਨ ਰਾਮ ਰਸਾਇਣ ਮਾਤਾ। ਪਹਿਲਾ ਸ਼ਬਦ ਜਗਤ ਮੈਂ ਝੂਠੀ ਦੇਖੀ

Bala shiva te moli jai jai.

I'm going to go to the hospital.

I'm not going to be able to do that.

I'm not qualified, I'm not

Thank you.

Thank you.

ਸੱਚੇ ਸਤਿਗੁਰੂ ਦਾ ਉਪਦੇਸ਼ ਹੈ ਹਰੀ ਦੇ ਨਾਮ ਦਾ ਸਿਮਰਨ ਕਰਨਾ ਤੇ ਹਰੀ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਦ੍ਰਿੜ ਕਰਨਾ। ਉੱਠਦੇ ਬੈਠਦੇ ਸੌਂਦੇ ਜਾਗਦੇ ਅੱਠੇ ਪਹਿਰ ਪ੍ਰਭੂ ਦੀ ਯਾਦ ਦੇ ਵਿੱਚ ਮਗਨ ਰਹਿਣਾ, ਇਹ ਹਰੀ ਦਾ ਨਾਮ ਹੀ ਹੈ ਜੋ ਗੁਰਸਿੱਖ ਨੂੰ ਲੋਕ ਤੇ ਪਰਲੋਕ ਵਿੱਚ ਸਹਾਈ ਹੁੰਦਾ ਹੈ ਅਤੇ ਮਨ ਬਾਂਛਿਤ ਫਲ ਦਿੰਦਾ ਹੈ। ਸਾਹਿਬ ਫਰਮਾਉਂਦੇ ਹਨ, ਸੁਨ ਉਪਦੇਸ਼ ਹਿਰਦੈ ਬਸਾਵੈ, ਮਨ ਇੱਛੇ ਨਾਨਕ ਫਲ ਪਾਵੈ। ਸਤਿਗੁਰੂ ਜੀ ਦਾ ਉਪਦੇਸ਼ ਸਿੱਖ ਨੂੰ ਸਮਝਾਉਂਦਾ ਰਹਿੰਦਾ ਹੈ ਕਿ ਸਦਾ ਪ੍ਰਭੂ ਦੀ ਸ਼ਰਨ ਵਿੱਚ ਰਹੋ, ਕਿਉਂਕਿ ਪ੍ਰਭੂ ਦੀ ਸ਼ਰਨ ਤੋਂ ਬਿਨਾਂ ਹੋਰ ਕਿਸੇ ਦੀ ਵੀ ਸ਼ਰਨ ਬਿਰਥੀ ਹੈ। ਮਾਨੁਖ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕੋ ਏਕੈ ਭਗਵਾਨ, ਜਿਸ ਕੈ ਦੀਏ ਰਹੇ ਅਘਾਏ, ਬਹੁੜ ਨਾ ਤ੍ਰਿਸ਼ਨਾ ਲਾਗੈ ਆਏ। ਸਦਾ ਤੇ ਸੰਗ ਚੱਲਣ ਵਾਲਾ ਸਾਥੀ ਸਿਰਫ ਪ੍ਰਭੂ ਦਾ ਨਾਮ ਹੀ ਹੈ। ਸਾਹਿਬ ਬਾਣੀ ਦੁਆਰਾ ਗੁਰੂ ਤੇਗ ਬਹਾਦਰ ਪਾਤਸ਼ਾਹ ਸਮਝਾਉਂਦੇ ਹਨ, ਹਰ ਜਸ ਰੇ ਮਨਾ ਗਾਏ ਲੈ, ਜੋ ਸੰਗੀ ਹੈ ਤੇਰੋ। ਗੁਰਦੇਵ ਕਹਿੰਦੇ ਹਨ ਕਿ ਸਮਾਂ ਬੀਤਦਾ ਜਾ ਰਿਹਾ ਹੈ, ਮੇਰਾ ਕਿਹਾ ਮਨ ਤੇ ਹਰੀ ਜਸ ਕਰਕੇ ਆਪਣਾ ਜੀਵਨ ਸਫਲਾ ਕਰ ਲੈ। ਅਵਸਰ ਬੀਤਿਓ ਜਾਤ ਹੈ, ਕਹੋ ਮਾਨ ਲੈ ਮੇਰੋ।